ਇਹ ਲਾਲਸਾ ਉਤਪੰਨ ਹੋਈ। ਪਰਮੇਸ਼ਵਰ ਨੇ ਉਹ ਦੀ ਭਾਵਨਾ ਪੂਰੀ ਕੀਤੀ, ਭੌਤਿਕ ਵਰਤਿਆ, ਉਹ ਅੰਗਾਰੇ ਫੁੱਲ ਬਣ ਗਏ। ਇੱਥੇ ਹੀ ਬਸ ਨਹੀਂ, ਖੰਭਾ ਤਪਾ ਕੇ ਲਾਲ ਕੀਤਾ ਹੈ ਅੱਗ ਨਾਲ। ਹੁਕਮ ਹੋਇਆ ਹਰਨਾਕਸ਼ ਦਾ ਪ੍ਰਹਿਲਾਦ ਨੂੰ, ਇਸ ਖੰਭੇ ਨੂੰ ਗਲਵਕੜੀ ਪਾ, ਮੈਂ ਵੇਖਦਾ ਤੇਰਾ ਪ੍ਰਮਾਤਮਾ, ਤੇਰਾ ਪਰਮੇਸ਼ਵਰ, ਤੇਰਾ ਰਾਮ ਤੈਨੂੰ ਕਿਵੇਂ ਬਚਾਉਣ ਵਾਸਤੇ ਆਉਂਦਾ ਹੈ। ਜਦੋਂ ਪ੍ਰਹਿਲਾਦ ਅੱਗੇ ਵਧਿਆ, ਖੰਭੇ ਨੂੰ ਗਲਵਕੜੀ ਪਾਉਣ ਵਾਸਤੇ, ਉਸ ਖੰਭੇ ਦੇ ਵਿੱਚੋਂ ਸੇਕ ਆਇਆ, ਕਿਉਂਕਿ ਅੱਗ ਨਾਲ ਤਪਾ ਕੇ ਲਾਲ ਕੀਤਾ ਹੋਇਆ ਸੀ। ਮਨ ਥੋੜਾ ਜਿਹਾ ਡੋਲ ਗਿਆ ਭਗਤ ਦਾ, ਅੰਦਰੋਂ ਆਵਾਜ਼ ਆਈ, ਹੇ ਭਗਵਾਨ, ਜੇ ਮੈਂ ਇਸ ਖੰਭੇ ਨੂੰ ਗਲਵਕੜੀ ਚ ਲਿਆ ਤੇ ਮੈਂ ਤੇ ਸੜ ਜਾਵਾਂਗਾ। ਕਹਿੰਦੇ ਨੇ ਐਸੀ ਇੱਕ ਦੰਦ ਕਥਾ ਸੁਣਨ ਵਿੱਚ ਆਉਂਦੀ ਹੈ ਕਿ ਜਾਂ ਨੀਝ ਲਾ ਕੇ ਵੇਖਿਆ ਪ੍ਰਹਿਲਾਦ ਨੇ ਉਸ ਖੰਭੇ ਦੇ ਉੱਤੇ ਤਾਂ ਕੀ ਵੇਖਦਾ ਹੈ ਕਿ ਇੱਕ ਕੀੜੀ ਤੁਰੀ ਆਉਂਦੀ ਹੈ। ਇਕਦਮ ਖਿਆਲ ਬਦਲ ਗਿਆ ਭਗਤ ਦਾ ਕਿ ਇਹ ਕੀੜੀ ਨਿੱਕੀ ਜਹੀ ਇਸ ਖੰਭੇ ਦੇ ਉੱਤੇ ਤੁਰੀ ਆਉਂਦੀ ਹੈ ਤੇ ਇਹ ਨਹੀਂ ਸੜ ਰਹੀ, ਮੈਂ ਕਿਵੇਂ ਸੜ ਜਾਵਾਂਗਾ। ਕਹਿੰਦੇ ਨੇ ਗੱਲ ਵਕੜੀ ਪਾ ਲਈ, ਪਰ ਇੱਕ ਵਾਰੀ ਜ਼ਰੂਰ ਮਨ ਡੋਲ ਗਿਆ। ਇੱਧਰ ਵੇਖੋ, ਭੱਠੀ ਤਪ ਰਹੀ ਹੈ, ਇਸ ਤੋਂ ਪਹਿਲਾਂ ਜ਼ਾਲਮ ਨੇ ਦੇਗ ਦੇ ਵਿੱਚ ਪਾਣੀ ਉਬਾਲਿਆ, ਉਹਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਖੌਲ ਦੇ ਪਾਣੀ ਦੇ ਵਿੱਚ ਬਿਠਾ ਦਿੱਤਾ ਗਿਆ, ਸਰੀਰ ਦੇ ਉੱਤੇ ਇੰਜ ਫਲੂਏ ਪੈ ਗਏ ਜਿਵੇਂ ਕੋਈ ਆਲੂ ਨੂੰ ਉਬਾਲਦਾ ਹੈ, ਪਰ ਮੁੱਖ ਤੋਂ ਜਰਾਕ ਵੀ ਸੀ ਨਹੀਂ, ਉਫ ਤੱਕ ਨਹੀਂ। ਇੱਥੇ ਵੀ ਜਦੋਂ ਜ਼ਾਲਮ ਨੂੰ ਤਸੱਲੀ ਨਾ ਹੋਈ, ਭੱਠੀ ਉਹਦੇ ਉੱਤੇ ਤਵੀ ਰੱਖੀ, ਅੱਗ ਬਾਲੀ, ਸਿਰ ਤੇ ਰੇਤ ਦੇ ਕੜਛੇ ਭਰ ਭਰ ਕੇ ਪਾਏ, ਗਰਮ ਰੇਤ ਦੇ ਕੜਛੇ। ਪਰ ਧੰਨ ਗੁਰੂ ਅਰਜਨ ਦੇ ਸਿਦਕ ਨੂੰ ਇਹ ਡੁਲਾ ਨਾ ਸਕੇ, ਉਥੋਂ ਤੇ

ਜਿਵੇਂ ਹੈ ਉਹ ਪਰਵਾਨ ਹੈ। ਉਹਦੇ ਵਿੱਚ ਮੈਨੂੰ ਕੋਈ ਹੱਕ ਨਹੀਂ ਕਿ ਮੈਂ ਕੁਛ ਹੁਕਮ ਅਦੂਲੀ ਕਰਾਂ। ਇਹ ਇੱਕ ਸੰਸਾਰ ਦੇ ਸਾਹਮਣੇ ਨਮੂਨਾ ਪੇਸ਼ ਕੀਤਾ ਹੈ ਕਿ ਸਿਦਕ ਤੋਂ ਨਹੀਂ ਡੋਲਣਾ ਜ਼ਾਲਮ, ਭਾਵੇਂ ਜਿੰਨਾ ਮਰਜ਼ੀ ਜ਼ੁਲਮ ਕਰਦਾ, ਆਖਿਰ ਜਿੱਤ ਨਾਮ ਸਿਮਰਨ ਔਰ ਸੱਚ ਦੀ ਹੱਕ ਦੀ ਹੁੰਦੀ ਹੈ। ਹਜ਼ੂਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਫਰਮਾਨ ਹੈ,

ਜਿਸ ਨੂੰ ਸਮੇਂ ਦੀ ਹਕੂਮਤ ਦੇ ਬਾਦਸ਼ਾਹ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਤਸੀਹੇ ਦੇ ਦੇ ਕੇ ਸ਼ਹੀਦ ਕਰਨ ਦਾ ਇਸ਼ਾਰਾ ਮਿਲ ਚੁੱਕਿਆ ਸੀ। ਉਹ ਚੰਦੂ ਆਪਣੇ ਵੱਲੋਂ ਉਸਨੇ ਕੋਈ ਕਸਰ ਬਾਕੀ ਨਹੀਂ ਛੱਡੀ। ਪ੍ਰਭੂ ਪਰਮਾਤਮਾ ਦਾ ਖੌਫ ਭੁੱਲ ਗਿਆ, ਆਪਣਾ ਆਪ ਭੁੱਲ ਗਿਆ, ਸਿਰਫ ਇੱਕ ਤਸ਼ੱਦਦ ਕਰਨਾ ਹੀ ਉਸਦੇ ਸਾਹਮਣੇ ਹੈ। ਕਈ ਤਾਂ ਇਹ ਵੀ ਕਹਿੰਦੇ ਨੇ ਕਿ ਉਸਨੇ ਬਦਲਾ ਲਿਆ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਦੋਂ ਚੰਦੂ ਦੇ ਭੇਜੇ ਹੋਏ ਦੂਤਾਂ ਨੇ ਰਿਸ਼ਤਾ ਕਰ ਦਿੱਤਾ ਔਰ ਆ ਕੇ ਦੱਸਿਆ ਕਿ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਹਰਗੋਬਿੰਦ ਸਾਹਿਬ ਪਾਤਸ਼ਾਹ ਉਹਨਾਂ ਨੂੰ ਰਿਸ਼ਤਾ ਦੇ ਆਏ ਹਾਂ, ਤਾਂ ਹੰਕਾਰ ਵਿੱਚ ਹਉਮੈ ਵਿੱਚ ਮਤਿਆ ਹੋਇਆ ਇਹ ਚੰਦੂ, ਕਿਉਂਕਿ ਸਰਕਾਰੀ ਦਰਬਾਰੇ ਇਹ ਨੌਕਰੀ ਕਰਦਾ ਸੀ, ਇਹਨੂੰ ਬੜਾ ਚੰਗਾ ਦੀਵਾਨ ਦਾ ਰੁਤਬਾ ਹਾਸਲ ਸੀ। ਹੰਕਾਰ ਵਿੱਚ ਬੋਲਿਆ, ਤੁਸੀਂ ਚੁਬਾਰੇ ਦੀ ਇੱਟ ਮੋਰੀ ਨੂੰ ਲਾ ਆਏ ਹੋ, ਭਾਓ ਆਪਣੇ ਆਪ ਨੂੰ ਉਸਨੇ ਬਹੁਤ ਵੱਡਾ ਦੱਸਿਆ ਤੇ ਗੁਰੂ ਘਰ ਨੂੰ ਇੱਕ ਬਹੁਤ ਨੀਵਾਂ ਦਰਸਾਇਆ, ਜਿਸ ਨੂੰ ਸੁਣ ਕੇ ਕਹਿੰਦੇ ਨੇ ਸੰਗਤਾਂ ਨੇ ਬੜਾ ਰੋਸ ਕੀਤਾ ਔਰ ਸੰਗਤ ਨੇ ਆਖਿਆ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਓ ਆਪ ਜੀ ਨੇ ਇਹ ਰਿਸ਼ਤਾ ਨਹੀਂ ਲੈਣਾ, ਵਾਪਸ ਕਰ ਦਿਓ, ਮੋੜ ਦਿਓ ਰਿਸ਼ਤਾ।

ਕਿ ਸਮੇਂ ਦੀ ਹਕੂਮਤ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਗ੍ਰਿਫਤਾਰ ਕਰਕੇ ਚੰਦੂ ਦੇ ਹਵਾਲੇ ਕਰ ਦਿੱਤਾ ਔਰ ਚੰਦੂ ਨੇ ਆਪਣਾ ਬਦਲਾ ਲਿਆ। ਐਸੀ ਇੱਕ ਗਾਥਾ ਆਉਂਦੀ ਹੈ, ਪਰ ਅਸਲੀਅਤ ਇਹ ਹੈ ਕਿ ਹਕੂਮਤ ਨਹੀਂ ਸੀ ਚਾਹੁੰਦੀ ਸੱਚ ਦੀ ਆਵਾਜ਼ ਬੁਲੰਦ ਹੋਵੇ, ਹਕੂਮਤ ਨਹੀਂ ਸੀ ਚਾਹੁੰਦੀ ਕਿ ਲੋਕ ਸੱਚ ਦੀ ਆਵਾਜ਼ ਨੂੰ ਸੁਣਨ ਤੇ ਉਸ ਸੱਚ ਦੇ ਉੱਤੇ ਚੱਲਣ, ਕਿਉਂਕਿ ਸੱਚ ਉੱਤੇ ਜੇ ਪਰਜਾ ਚੱਲ ਪਈ ਤੇ ਬਾਦਸ਼ਾਹ ਨੂੰ ਫਿਰ ਹਕੂਮਤ ਕਰਨੀ ਬੜੀ ਔਖੀ ਹੋ ਜਾਂਦੀ ਹੈ। ਉਹਨੇ ਤੌਜ਼ ਕੇ ਜਹਾਂਗੀਰ ਵਿੱਚ ਸਪਸ਼ਟ ਲਿਖਿਆ ਹੈ ਕਿ ਮੈਂ ਚਾਹੁੰਦਾ ਹਾਂ ਇਹ ਜੋ ਝੂਠ ਦੀ ਦੁਕਾਨ ਗੁਰੂ ਅਰਜਨ ਦੇਵ ਚਲਾ ਰਹੇ ਨੇ ਗੁਰੂ ਨਾਨਕ ਦੇ ਪੰਜਵੇਂ ਵਾਰਸ, ਜਿਸ ਦੇ ਉੱਤੇ ਕੁਛ ਹਿੰਦੂ ਔਰ ਕੁਛ ਸਿਰਫੁਰੇ ਮੁਸਲਮਾਨ ਵੀ ਉਹਦਾ ਉਪਦੇਸ਼ ਸੁਣਨ ਵਾਸਤੇ ਜਾਂਦੇ ਨੇ, ਮੈਂ ਚਾਹੁੰਦਾ ਹਾਂ ਕਿ ਇਹ ਦੁਕਾਨ ਬੰਦ ਕਰ ਦਿੱਤੀ ਜਾਵੇ। ਜਿਸ ਤੋਂ ਸਪਸ਼ਟ ਨਜ਼ਰ ਆਉਂਦਾ ਹੈ ਕਿ ਸਮੇਂ ਦੀ ਹਕੂਮਤ ਨਹੀਂ ਸੀ ਚਾਹੁੰਦੀ ਕਿ ਗੁਰੂ ਅਰਜਨ ਦੇ ਰੂਪ ਵਿੱਚ ਸੱਚ ਦੀ ਆਵਾਜ਼ ਲੋਕਾਂ ਦੇ ਕੰਨਾਂ ਤੱਕ ਪਹੁੰਚੇ, ਉਹ ਸੱਚ ਦੀ ਆਵਾਜ਼ ਨੂੰ ਬੰਦ ਕਰਨਾ ਚਾਹੁੰਦਾ ਸੀ ਔਰ ਇਸ ਦਾ ਇਲਜ਼ਾਮ ਵੀ ਦੂਜਿਆਂ ਦੇ ਸਿਰ ਤੇ ਮੜਨਾ ਚਾਹੁੰਦਾ ਸੀ। ਚੰਦੂ ਦੇ ਹਵਾਲੇ ਕਰਕੇ ਆਪ ਉਹ ਕਸ਼ਮੀਰ ਵੱਲ ਚਲਾ ਗਿਆ। ਚੰਦੂ ਨੇ ਈਰਖਾਵਸ਼ ਹੋ ਕੇ ਇਹ ਜ਼ੁਲਮ ਕਰਨੇ ਸ਼ੁਰੂ ਕੀਤੇ। ਚਾਹੁੰਦਾ ਸੀ ਕਿ ਕਿਵੇਂ ਗੁਰੂ ਅਰਜਨ ਦੇ ਅੰਦਰ ਕ੍ਰੋਧ ਦੀ ਅਗਨ ਭੜਕ ਉੱਠੇ, ਇਹਦਾ ਸਿਦਕ ਡੋਲ ਜਾਏ, ਪਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਸ਼ਾਂਤੀ ਦੇ ਪੁੰਜ, ਜਿਨ੍ਹਾਂ ਨੇ ਆਪਣਾ ਪਵਿੱਤਰ ਸਰੀਰ ਤੇ ਬਲੀਦਾਨ ਦੇ ਦਿੱਤਾ, ਪਰ ਸਿਦਕ ਨਹੀਂ ਹਾਰਿਆ, ਸ਼ਹੀਦੀ ਮਹਿਲ ਦੀ ਨੀਂਹ ਰੱਖਣ ਲੱਗਿਆ ਹਜ਼ੂਰ ਨੇ ਸਭ ਤੋਂ ਪਹਿਲਾਂ ਆਪਣਾ ਸਰੀਰ ਇਹਦੇ ਵਿੱਚ ਲਾਇਆ, ਉਹਦੇ ਉੱਤੇ ਇਹ ਸ਼ਹੀਦੀ ਮਹਿਲ ਦੀ ਉਸਾਰੀ ਹੋਈ। ਆਪ ਉਸ ਅਕਾਲ ਪੁਰਖ ਦੇ ਭਾਣੇ ਨੂੰ ਮੰਨਣ ਦਾ ਸੰਦੇਸ਼

ਮਰਨਾ ਤਾਂ ਸਾਰਿਆਂ ਦੇ ਮੱਥੇ ਲਿਖਿਆ ਈ, ਜੋ ਆਇਆ ਸੋ ਚੱਲ ਸੀ, ਮਰਨ ਲਿਖਾਏ ਮੰਡਲ ਮੈਂ ਆਏ, ਸਭਨਾ ਮਰਨਾ ਆਇਆ ਵਿਛੋੜਾ ਸਭਨਾ, ਹਰ ਜੋ ਜਨਮਿਆ ਹੈ, ਹਰ ਜੋ ਬਣਿਆ ਹੈ, ਹਰ ਜੋ ਉਪਜਿਆ ਹੈ, ਉਸ ਹਰ ਇੱਕ ਨੇ ਮਰਨਾ ਤਾਂ ਹੈ। ਜਿੱਤ ਦਿਹਾੜੇ ਧਨਵਰੀ ਸਾਹੇ ਲਏ ਲਿਖਾਏ, ਬਾਕੀ ਇਹ ਗੱਲ ਵੱਖਰੀ ਏ। ਉਹ ਮੌਤ ਜੋ ਆਮ ਲੋਕਾਂ ਵਾਸਤੇ, ਜਿਵੇਂ ਕਬੀਰ ਜੀ ਦਾ ਬਚਨ ਸੀ, ਜਿਹੇ ਮਰਨੇ ਸਭ ਜਗਤ ਤਰਾਸਿਆ, ਜਿਸ ਮੌਤ ਨੇ ਲੋਕਾਂ ਦੀ ਮਰਨ ਤੋਂ ਪਹਿਲਾਂ ਹੀ ਜਾਣ ਕੱਢੀ। ਮੌਤ ਤਾਂ ਪਤਾ ਨਹੀਂ ਕਦੋਂ ਆਉਣੀ, ਮੌਤ ਦੇ ਡਰ ਨੇ ਹੀ ਬੰਦੇ ਨੂੰ ਮਾਰ ਰੱਖਿਆ, ਜੀਣ ਨਹੀਂ ਪਈ ਦਿੰਦੀ। ਜਿਹੇ ਮਰਨੇ ਸਭ ਜਗਤ ਤਰਾਸਿਆ, ਸਾਰਾ ਜਗਤ ਤਰਾ ਤਰਾ ਕਰ ਰਿਹਾ ਜਿਸ ਮੌਤ, ਜਿਹਦਾ ਨਾਂ ਲੈਣਾ ਚੰਗਾ ਨਹੀਂ ਸਮਝਿਆ ਜਾਂਦਾ। ਚਾਰ ਬੰਦੇ ਬੈਠੇ ਹੋਣ, ਕੋਈ ਬੰਦਾ ਵਿੱਚ ਮੌਤ ਦੀਆਂ ਗੱਲਾਂ ਕਰਨ ਲੱਗ ਪਵੇ, ਕਹਿੰਦੇ ਨੇ ਕੋਈ ਚੰਗੀ ਜੀ ਗੱਲ ਕਰ, ਮੌਤ ਦੀ ਗੱਲ ਮਾੜੀ ਗੱਲ ਹੈ, ਮੰਦੀ ਗੱਲ ਹੈ, ਚੰਗੀ ਨਹੀਂ ਲੱਗਦੀ, ਜੀਣ ਦੀ ਗੱਲ ਕਰ, ਮੌਤ ਦੀ ਗੱਲ ਨਾ ਕਰ। ਜਿਸ ਨੂੰ ਭਾਈ ਮੂਲੇ ਨੇ ਭਾਈ ਮਰਦਾਨੇ ਦੇ ਉਸ ਦੋ ਪੈਸਿਆਂ ਦੇ ਬਦਲੇ ਮਰਨਾ ਸੱਚ ਤੇ ਜੀਣਾ ਝੂਠ ਲੈ ਕੇ ਦਿੱਤਾ ਸੀ, ਜਿਸ ਨੂੰ ਗੁਰੂ ਨਾਨਕ ਨੇ ਪ੍ਰਵਾਨ ਕੀਤਾ ਸੀ, ਮਰਦਾਨਿਆਂ ਕੋਈ ਤਾਂ ਸਮਝ ਵਾਲਾ ਬੈਠਾ ਇੱਥੇ ਸਿਆਲਕੋਟ ਵਿੱਚ, ਜਿਹੜਾ ਮਰਨ ਨੂੰ ਸੱਚ ਸਮਝਦਾ ਔਰ ਹੈ ਵੀ ਸੱਚ। ਜ਼ਿੰਦਗੀ ਦੇ ਬਾਰੇ ਕਈ ਤਰ੍ਹਾਂ ਦੇ ਸ਼ੁਭੇ ਹੋ ਸਕਦੇ ਨੇ, ਸ਼ੱਕ ਹੋ ਸਕਦੇ ਨੇ, ਸ਼ੰਕੇ ਰਹਿ ਸਕਦੇ। ਗਰਭ ਵਿੱਚ ਹੈ ਜੋ ਇਸ ਦਾ ਜਨਮ ਹੋਵੇਗਾ, ਜ਼ਿੰਦਗੀ ਇਸ ਨੂੰ ਪ੍ਰਾਪਤ ਹੋਵੇਗੀ, ਕੋਈ ਪੱਕੀ ਗੱਲ ਨਹੀਂ ਹੈ, ਸ਼ੰਕੇ ਵਾਲੀ ਗੱਲ ਹੈ। ਜਿਸ ਦਾ ਜਨਮ ਹੋ ਗਿਆ ਇਸ ਨੂੰ ਕੁਝ ਉਮਰਾਂ ਪ੍ਰਾਪਤ ਹੋ ਸਕੇਗੀ, ਸ਼ੰਕੇ ਵਾਲੀ ਗੱਲ ਹੈ। ਇਹ ਬੋਲ ਸਕੇਗਾ, ਇਹ ਤੁਰ ਸਕੇਗਾ, ਸ਼ੰਕੇ ਵਾਲੀ ਗੱਲ ਹੈ, ਡਰ ਬਣਿਆ ਰਹਿੰਦਾ, ਪਤਾ ਨਹੀਂ ਚੱਲ ਸਕੇ ਨਾ ਚੱਲ ਸਕੇ। ਸਾਰੀ ਕਿਰਿਆ ਸਰੀਰ ਦੀ ਠੀਕ ਚੱਲੇ ਨਾ ਚੱਲੇ, ਕੱਲ ਨੂੰ ਪੜ ਸਕੇਗਾ ਕਿ ਨਹੀਂ, ਪਰਿਵਾਰ ਵਾਲਾ ਬਣ ਸਕੇਗਾ ਕਿ ਨਹੀਂ, ਕਾਰੋਬਾਰ ਚੱਲ ਸਕੇਗਾ ਕਿ ਨਹੀਂ, ਹਰ ਕਿਸਮ ਦੇ ਸ਼ੰਕੇ ਹੋ ਸਕਣਗੇ। ਲੇਕਿਨ ਇੱਕ ਗੱਲ ਪਰਪੱਕ ਹੈ, ਹਰ ਇੱਕ ਜੀਵ ਦੇ ਸੰਬੰਧ ਵਿੱਚ ਇਹ ਜਿਹੜਾ ਜਨਮਿਆ ਮਰੇਗਾ ਜ਼ਰੂਰ, ਮੌਤ ਨਾ ਟਲ ਸਕੇਗੀ, ਹਰ ਜੀਵ ਤੇ ਆਵੇਗੀ। ਪਰ ਇਸ ਦੇ ਬਾਵਜੂਦ ਭਾਈ ਮੂਲਾ ਤਾਂ ਕਹਿੰਦਾ ਸੱਚ ਹੈ, ਜੋ ਹਰ ਹਾਲਤ ਚ ਵਾਪਰਨਾ ਹੀ ਇਹ ਸੱਚ ਹੈ, ਤੇ ਜੋ ਨਹੀਂ ਰਹਿਣਾ ਕੱਲ ਨੂੰ ਜੀਵਨ ਉਹ ਝੂਠ ਹੈ। ਫਿਰ ਵੀ ਮਨੁੱਖ ਚਾਹੁੰਦਾ ਸੱਚ ਦੀ ਗੱਲ ਨਾ ਕਰੋ, ਝੂਠ ਦੀ ਗੱਲ, ਮਰਨ ਦੀ ਗੱਲ ਨਾ ਕਰੋ। ਜਗ ਮਰਨ ਨਾ ਪਾਇਆ, ਨਿਤ ਆਪ ਲੁਕਾਇਆ, ਮਤ ਜਮ ਪਕੜੇ ਲੈ ਜਾਏ ਜੀਓ, ਮਤਾ ਕਿਤੇ ਜਮ ਆਵੇ ਤੇ ਫੜ ਕੇ ਲੈ ਜਾਏ, ਬੰਦਾ ਹਮੇਸ਼ਾ ਹਜ਼ਾਰ ਯਤਨ ਕਰਦਾ ਹੈ ਮੌਤ ਤੋਂ ਬਚ ਸਕਣ ਦੇ, ਨਾ ਕੋਈ ਬਚਿਆ ਨਾ ਕਿਸੇ ਬਚ ਸਕਣ। ਜੋ ਸੱਚ ਹੈ, ਜੋ ਵਾਪਰਨਾ ਹੈ, ਇਸ ਤੋਂ ਬੰਦਾ ਡਰਦਾ, ਕਹਿੰਦਾ ਇਹਦੀ ਗੱਲ ਨਾ ਕਰੋ। ਜੇ ਮਰਨੇ ਸਭ ਜਗਤ ਤਰਾਸਿਆ, ਕਬੀਰ ਜੀ ਕਹਿੰਦੇ ਨੇ ਮੈਨੂੰ ਤਾਂ ਸਮਝ ਹੀ ਆ ਗਈ ਏ, ਮਰਨ ਵਿੱਚ ਵੀ ਇੱਕ ਆਨੰਦ ਹੈ। ਕਬੀਰ, ਜਿਸ ਮਰਨੇ ਤੇ ਜਗ ਡਰੇ ਮੇਰਾ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਭਾਵੇਂ ਮੌਤ ਵੀ ਤਿੰਨ ਤਰ੍ਹਾਂ ਦੀ ਕਹਿੰਦੇ ਨੇ ਸ਼ਾਸਤਰਕਾਰ, ਕਹਿੰਦੇ ਨੇ ਇੱਕ ਤਾਂ ਮਰਨਾ ਉਹ ਹੁੰਦਾ ਹੈ ਜਦੋਂ ਮਨੁੱਖ ਦਾ ਆਤਮਕ ਜੀਵਨ ਸ਼ੁਰੂ ਹੀ ਨਾ ਹੋਵੇ, ਆਤਮਕ ਮੌਤ ਬੰਦਾ ਮਰ ਜਾਵੇ, ਮਰਿਆ ਹੀ ਹੋਵੇ। ਇੱਕ ਤਾਂ ਉਹ ਮੌਤ ਹੈ, ਮੈਂ ਕਮਾਉਂਦਾ ਮਰ ਗਿਆ, ਮੈਂ ਇੱਥੇ ਉਡੀਕਦਾ ਮਰ ਗਿਆ, ਮਰਿਆ ਹੀ ਹੋਇਆ ਬੰਦਾ, ਜੀਵਨ ਸ਼ੁਰੂ ਹੀ ਨਹੀਂ ਹੋਇਆ ਕਿਉਂਕਿ ਜੀਣ ਦਾ ਚੱਜ ਨਹੀਂ ਆਇਆ। ਇੱਕ ਉਹ ਮੌਤ ਹੁੰਦੀ ਏ ਜਿਹੜੀ ਸਰੀਰ ਕਰਕੇ ਹੋ ਜਾਂਦੀ, ਲੇਕਿਨ ਇੱਕ ਮੌਤ ਹੋਰ ਵੀ, ਉਹ ਹੈ ਮਨੁੱਖ ਦੀ ਹਉਂ ਦੀ ਮੌਤ, ਮੈਂ ਮੇਰੀ ਦੀ ਮੌਤ। ਜਦੋਂ ਧਰਮ ਦੇ ਘਰ ਜਨਮ ਹੁੰਦਾ ਹੈ, ਇਸ ਪਾਸੇ ਦੀ ਮੌਤ ਹੋ ਜਾਂਦੀ, ਹਉਂ ਦੀ ਮੌਤ ਹੋ ਜਾਂਦੀ, ਤੇ ਬੰਦਾ ਇਸ ਮੌਤ ਤੋਂ ਵੀ ਡਰਦਾ। ਜਿਸ ਨੂੰ ਇਹ ਮਰਨਾ ਆ ਗਿਆ ਨਾ, ਉਹਨੂੰ ਧਰਮ ਦੇ ਮਾਰਗ ਤੇ ਜੀਣਾ ਆ ਗਿਆ, ਜਿਹਨੂੰ ਧਰਮ ਦੇ ਮਾਰਗ ਤੇ ਜੀਣਾ ਆ ਗਿਆ, ਉਹ ਸਰੀਰ ਦੀ ਮੌਤ ਬੜੀ ਛੋਟੀ ਸਮਝਦਾ, ਬੜੀ ਤੁੱਛ ਸਮਝਦਾ। ਜਿਨ੍ਹਾਂ ਨੂੰ ਚੱਜ ਨਾਲ ਜੀਣਾ ਆ ਗਿਆ, ਸੱਚੀ ਗੱਲ ਤਾਂ ਇਹ ਹੈ ਕਿ ਚੱਜ ਨਾਲ ਮਰਨਾ ਵੀ ਉਹਨਾਂ ਨੂੰ ਆਇਆ। ਕਬੀਰ ਜੀ ਕਹਿੰਦੇ ਨੇ ਸੋ ਮਰਨਾ ਗੁਰ ਸ਼ਬਦ ਪ੍ਰਕਾਸ਼ਿਆ, ਗੁਰੂ ਕੇ ਸ਼ਬਦ ਦੁਆਰਾ ਮੈਨੂੰ ਮਰਨ ਦਾ ਪਤਾ ਲੱਗ ਗਿਆ। ਅਬ ਕੈਸੇ ਮਰੋ ਮਰਨ ਮਨ ਮਾਨਿਆ, ਮਰਨ ਤੇ ਚਿੱਤ ਕਰਦਾ, ਹੋਂ ਕਰਕੇ ਮਰਨ ਨੂੰ ਚਿੱਤ ਕਰਦਾ। ਉਂਝ ਵੀ ਜੇ ਮੌਤ ਆਵੇ ਜੀ ਆਇਆ, ਮੋਏ ਮਰਨੇ ਕਾ ਚਾਓ ਹੈ, ਮਰੋ ਤਾਂ ਹਰ ਕੇ ਦੁਆਰ, ਉਧਰ ਜੀਵਨ ਸ਼ੁਰੂ ਹੋ ਜਾਵੇ। ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ, ਮਰਦੇ ਤਾਂ ਉਹ ਨੇ, ਮਰਦੇ ਹੀ ਰਹਿੰਦੇ ਨੇ ਉਹ,
ਜਿਉਂਦੇ ਵੀ ਮਰਦੇ ਹੀ ਰਹਿੰਦੇ ਨੇ, ਜਿਨ੍ਹਾਂ ਨੂੰ ਰੱਬ ਦਾ ਪਤਾ ਨਹੀਂ, ਰਾਮ ਦਾ ਪਤਾ ਨਹੀਂ, ਈਸ਼ਵਰ ਦਾ ਪਤਾ ਨਹੀਂ, ਧਰਮ ਦਾ ਪਤਾ ਨਹੀਂ। ਮਰਨੋ ਮਰਨ ਕਹੇ ਸਭ ਕੋਈ, ਹਾਲਾਂਕਿ ਮਰਨ ਦੀਆਂ ਗੱਲਾਂ ਬੜੀਆਂ ਹੁੰਦੀਆਂ ਨੇ, ਮਰਨ ਦੇ ਸੰਬੰਧ ਚ ਖੋਜਾਂ ਵੀ ਬੜੀਆਂ ਹੁੰਦੀਆਂ ਨੇ, ਮੌਤ ਨੂੰ ਟਾਲਣ ਦੇ ਯਤਨ ਵੀ ਬੜੇ ਹੁੰਦੇ ਨੇ। ਮੌਤ ਦੀ ਗੱਲ ਤਾਂ ਬੜੀ ਏ, ਪਰ ਮਰਨਾ ਵੇਖੋ ਜਿਸ ਦਾ ਇੰਨਾ ਚਰਚਾ ਹੈ, ਜਿਹੜੀ ਇੰਨੀ ਸੱਤ ਚੀਜ਼ ਹੈ, ਜਿਹੜੀ ਹਰ ਹਾਲਤ ਚ ਵਾਪਰਨ ਵਾਲੀ ਚੀਜ਼ ਹੈ, ਮਨੁੱਖੇ ਦੇ ਬਾਰੇ ਬੜਾ ਹੀ ਅਵੇਸਲਾ ਹੈ, ਉਹਦੇ ਵਾਸਤੇ ਕੋਈ ਤਿਆਰੀ ਨਹੀਂ। ਜਿਨ੍ਹਾਂ ਨੂੰ ਮਰਨਾ ਆਇਆ, ਕਬੀਰ ਜੀ ਉਹਨਾਂ ਦੀ ਗੱਲ ਕਰਦੇ ਨੇ, ਸਹਿਜੇ ਮਰੇ ਅਮਰ ਹੋਏ ਸੀ। ਕੁਝ ਲੋਕ ਐਸੇ ਹੁੰਦੇ ਨੇ ਉਹ ਸਰੀਰ ਕਰਕੇ ਮਰ ਕੇ ਵੀ ਨਹੀਂ ਮਰਦੇ, ਉਹਨਾਂ ਦਾ ਜੀਵਨ ਅਨੰਤ ਹੈ, ਚੱਲਦਾ ਹੀ ਰਹਿੰਦਾ, ਕਿਉਂਕਿ ਅਨੰਤ ਵਿੱਚ ਵਾਹਿਗੁਰੂ ਵਿੱਚ ਆਪੇ ਹੋ ਜਾਂਦੇ ਨੇ, ਉਹਨਾਂ ਵਾਸਤੇ ਮਰਨਾ ਕਾਹਦਾ ਮਾੜਾ। ਮਹਾਰਾਜ ਧੰਨ ਗੁਰੂ ਨਾਨਕ ਪਾਤਸ਼ਾਹ ਵਚਨ ਕਰਦੇ ਨੇ ਨਾ।

ਐਸਾ ਮਰਨਾ ਆਇਆ ਉਹ ਕਾਹਨੂੰ ਮਰਨ ਨੂੰ ਮੰਦਾ ਕਹਿੰਦੇ। ਕਬੀਰ ਜੀ ਕਹਿੰਦੇ ਨੇ ਐਸਾ ਸਵਾਦ ਹੈ ਉਸ ਮਰਨ ਵਿੱਚ। ਲੋਕ ਮਰਨ ਮਰਨ ਦੀ ਗੱਲ ਕਰਦੇ ਨੇ ਪਰ ਜਿਹੜੇ ਸਹਿਜੇ ਮਰਦੇ ਨੇ ਉਹ ਅਮਰ ਹੁੰਦੇ। ਸਹਿਜੇ ਮਰਦੇ ਨੇ ਸ਼ਹੀਦ, ਸਹਿਜੇ ਮਰਦੇ ਨੇ ਜਿਨ੍ਹਾਂ ਨੂੰ ਜੀਣ ਦਾ ਚੱਜ, ਜੀਣ ਦਾ ਵੀ ਸਵਾਦ ਆਇਆ। ਜੀਵਨ ਦਾ ਆਨੰਦ ਲੈਣ ਵਾਲੇ ਕਈ ਵਾਰੀ ਮਰਨ ਦਾ ਵੀ ਆਨੰਦ ਲੈਂਦੇ। ਭਾਈ ਮਨੀ ਸਿੰਘ ਗੁਰੂ ਕੀ ਸੇਵਾ ਚ ਸਵਾਦ ਨਾਲ ਜੀਵਨ ਬਤੀਤ ਕੀਤਾ ਤੇ ਅੱਜ ਦੀ ਉਹ ਘੜੀ ਆ ਗਈ ਹੈ। ਲਾਹੌਰ ਦੇ ਚੌਂਕ ਵਿਚ ਉਸ ਕਤਲਗਾਹ ਵਿਚ ਦੁਨੀਆਂ ਚਾਰੇ ਪਾਸੇ ਤਮਾਸ਼ਾ ਵੇਖਣ ਖੜੀ। ਕੁਝ ਆ ਗਏ ਨੇ, ਕੁਝ ਢੰਡੋਰੇ ਦੇ ਕੇ ਬੁਲਾਏ ਗਏ, ਆਓ ਵੇਖੋ ਕਾਫਰਾਂ ਦਾ ਕੀ ਹਾਲ ਕਰਨੇ। ਉੱਚੀ ਥਾਂ ਤੇ ਭਾਈ ਸਾਹਿਬ ਬੈਠੇ, ਜਲਾਦ ਆਇਆ, ਉਸਨੇ ਆਪਣਾ ਹਥਿਆਰ ਕੱਢਿਆ, ਟੋਕਾ ਫੜਿਆ ਹੱਥ ਵਿਚ, ਭਾਈ ਸਾਹਿਬ ਦੇ ਹੱਥ ਨੂੰ ਗੁੱਟ ਨੂੰ ਹੱਥ ਪਾਇਆ, ਗੁੱਟ ਤੇ ਲੱਗਾ ਟੋਕਾ ਚਲਾਉਣ। ਭਾਈ ਸਾਹਿਬ ਮੁਸਕਰਾ ਪਏ, ਕੁਝ ਹੱਸ ਪਏ ਨੇ, ਪਰੇਸ਼ਾਨ ਹੋ ਗਿਆ ਜੱਲਾਦ। ਇਹ ਕਤਲ ਹੋਣ ਵਾਲੇ ਰੋਂਦੇ ਕੁਰਲਾਉਂਦੇ ਤੜਫਦੇ ਤਾਂ ਵੇਖੇ ਸਨ, ਇਹ ਕੈਸਾ ਬੰਦਾ ਹੈ, ਮੌਤ ਇਹਦੇ ਸਾਹਮਣੇ ਔਰ ਇਹ ਮੁਸਕਰਾ ਰਿਹਾ, ਹੱਸ ਰਿਹਾ ਤੇ ਭਾਈ ਸਾਹਿਬ ਬੜੇ ਤਰਜ਼ ਨਾਲ ਉਸ ਜੱਲਾਦ ਵੱਲ ਵੇਖ ਰਹੇ। ਹੱਥ ਰੁਕ ਗਿਆ ਉਸ, ਕਹਿੰਦਾ ਹੱਸਦਾ ਹੈ ਕਿਸ ਗੱਲ ਤੇ ਹੱਸ ਰਿਹਾ। ਭਾਈ ਸਾਹਿਬ ਕਹਿੰਦੇ ਨੇ ਹੱਸਦਾ ਇਸ ਗੱਲ ਤੇ ਆ ਕਿ ਤੂੰ ਆਦਮੀ ਆਪਣੇ ਮਾਲਕ ਦਾ ਨਮਕ ਖਾਣ ਵਾਲਾ, ਉਹਦਾ ਹੁਕਮ ਕਿਉਂ ਨਹੀਂ ਮੰਨ। ਜਲਾਦ ਕਹਿੰਦਾ ਕਿਉਂ, ਕੀ ਕਸਰ ਹੈ, ਮੇਰੇ ਮਾਲਕ ਦਾ ਹੁਕਮ ਹੈ, ਇਸਦੇ ਬੰਦ ਬੰਦ ਕੱਟ ਦਿਓ, ਮੈਂ ਲੱਗਾ ਕੱਟਣ। ਭਾਈ ਸਾਹਿਬ ਕਹਿਣ ਲੱਗੇ ਨਹੀਂ, ਮਾਲਕ ਦਾ ਹੁਕਮ ਨਹੀਂ ਬਜਾ ਰਿਹਾ, ਉਹਨਾਂ ਹੁਕਮ ਦਿੱਤਾ ਬੰਦ ਬੰਦ ਕੱਟ ਦਿਓ, ਤੂੰ ਤਾਂ ਗੁੱਟ ਤੋਂ ਵੱਢਣ ਲੱਗਾ। ਕਹਿੰਦਾ ਹੋਰ ਕੀ ਕਰਾਂ। ਭਾਈ ਸਾਹਿਬ ਕਹਿੰਦੇ ਨੇ ਜਦ ਤੈਨੂੰ ਹੁਕਮ ਹੈ ਕਿ ਬੰਦ ਬੰਦ ਕੱਟ, ਫਿਰ ਬੰਦ ਤਾਂ ਪੋਟਿਆਂ ਤੋਂ ਸ਼ੁਰੂ ਹੁੰਦੇ, ਗੁੱਟ ਤੋਂ ਸ਼ੁਰੂ ਨਹੀਂ ਹੁੰਦੇ, ਪੋਟਿਆਂ ਤੋਂ ਕੱਟਣਾ ਸ਼ੁਰੂ ਕਰ, ਬੰਦਾਂ ਤੋਂ ਕੱਲਾ ਕੱਲਾ ਬੰਦ ਬੰਦ ਜੁਦਾ ਕਰ। ਬੜੀ ਭਿਆਨਕ ਹਾਸੀ, ਬੜੀ ਭਿਆਨਕ ਮੁਸਕਰਾਹਟ ਜਲਾਦ ਦੇ ਚਿਹਰੇ ਤੇ ਆਈ। ਕਹਿਣ ਲੱਗਾ ਜਾਣਨਾ ਕੀ ਕਹਿ ਰਹੇ, ਮੈਂ ਜੇ ਤੇਰੇ ਇਸ ਤਰ੍ਹਾਂ ਕੱਲਾ ਕੱਲਾ ਪੋਟਾ ਪੋਟਾ ਕਰਕੇ ਬੰਦ ਬੰਦ ਅਲੱਗ ਕਰਨ ਲੱਗਾ, ਦਿਹਾੜੀ ਮੈਂ ਲੱਗਾ ਰਹਿ ਜਾਵਾਂਗਾ, ਤੜਫ ਤੜਫ ਕੇ ਤੇਰੀ ਜਾਨ ਨਿਕਲੇਗੀ, ਕੰਮ ਮੁੱਕਣ ਕਿਉਂ ਨਹੀਂ ਦਿੰਦਾ, ਆ ਤੇਰਾ ਗੁੱਟ ਲਾ ਦੇਵਾਂ, ਕੂਣੀ ਲਾ ਦੇਵਾਂ, ਮੋਢਾ ਲਾ ਦੇਵਾਂ, ਧੌਣ ਲਾ ਦੇਵਾਂ, ਗੱਲ ਖਤਮ ਹੋਵੇ, ਤੜਫ ਤੜਫ ਕੇ ਮਰੇਗਾ। ਭਾਈ ਸਾਹਿਬ ਕਹਿਣ ਲੱਗੇ ਤੈਨੂੰ ਭੁਲੇਖਾ ਹੈ, ਤੜਫ ਤੜਫ ਕੇ ਉਹ ਮਰਦੇ ਜਿਹੜੇ ਤਰਸ ਤਰਸ ਕੇ ਜਿਉਂਦੇ ਨੇ। ਇੱਥੇ ਜੀਵਨ ਦਾ ਵੀ ਸਵਾਦ ਲਿਆ, ਇੱਥੇ ਮੌਤ ਦਾ ਵੀ ਆਨੰਦ ਲੈਣਾ, ਤੂੰ ਪੋਟਿਆਂ ਤੋਂ ਵੱਢਣਾ ਸ਼ੁਰੂ ਕਰ, ਮੈਂ ਪਾਠ ਸ਼ੁਰੂ ਕਰਨਾ, ਮੈਂ ਪਾਣੀ ਦਾ ਆਨੰਦ ਲੈਣਾ, ਤੂੰ ਕਤਲ ਕਰਨ ਦਾ ਸਵਾਦ ਲੈ, ਮੈਂ ਜੀਣ ਦਾ ਸਵਾਦ ਬੜਾ ਲੈ ਲਿਆ, ਅੱਜ ਮਰਨ ਦਾ ਸਵਾਦ ਲੈਣ ਨੂੰ ਜੀ ਕਰਦਾ। ਉਸ ਭੀੜ ਵਿਚ ਇਕ ਸੈਯਦ ਸੂਫੀ ਫਕੀਰ ਖੜਾ ਸੀ, ਉਹਨੇ ਭਾਈ ਸਾਹਿਬ ਦੀ ਇਹ ਗੱਲ ਸੁਣੀ ਤੇ ਹੈਰਾਨ ਹੋ ਗਈ, ਬਾਹਾਂ ਉੱਚੀਆਂ ਕਰਕੇ ਕਹਿਣ ਲੱਗਾ, ਈ ਬੰਦਾ ਖੁਦਾ ਖਾ ਕੀ ਨੇਸਤ, ਕਹਿੰਦਾ ਇਹ ਬੰਦਾ, ਇਹ ਰੱਬ ਦਾ ਬੰਦਾ ਮਿੱਟੀ ਦਾ ਤਾਂ ਨਹੀਂ ਹੋ ਸਕਦਾ, ਆਮ ਮਨੁੱਖਾਂ ਦੀ ਮਿੱਟੀ ਇਹ ਬੰਦੇ ਦੀ ਨਹੀਂ ਹੈ, ਕੈਸੀ ਗੱਲ ਹੈ, ਇਹ ਮਰਨ ਚ ਵੀ ਸਵਾਦ ਲੈਣਾ ਚਾਹੁੰਦਾ, ਇਹ ਬਿਲਕੁਲ ਸੱਤ ਹੈ, ਰੱਬ ਨਾਲ ਜੁੜਿਆ ਹੋਇਆ, ਈਸ਼ਵਰ ਨਾਲ ਇੱਕ ਸੁਰ ਹੋਇਆ ਬੰਦਾ, ਜੀਵਨ ਦਾ ਵੀ ਰਸ ਲੈਂਦਾ, ਮੌਤ ਦਾ ਵੀ ਰਸ ਲੈਂਦਾ। ਤੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਇਸ ਲੀਹ ਦੇ ਉਸਤਾਦ ਨੇ, ਇੱਕ ਹੁੰਦੇ ਨੇ ਜਿਨ੍ਹਾਂ ਨੂੰ ਜੀਣ ਦੀ ਜਾਚ ਆ ਜਾਵੇ, ਮਰਨ ਦੀ ਜਾਚ ਆ ਜਾਵੇ, ਲੇਕਿਨ ਇੱਕ ਐਸੇ ਹੁੰਦੇ ਨੇ ਜਿਹੜੇ ਕਿਸੇ ਕੰਮ ਦੇ ਉਸਤਾਦ ਹੀ ਹੋ ਜਾਣ, ਮਾਸਟਰ ਹੀ ਹੋ ਜਾਣ, ਉਸ ਕੰਮ ਚ ਨਿਪੁੰਨ ਹੋ ਜਾਣ, ਸਿਖਾਉਣ ਜੋਗੇ ਹੋ ਜਾਣ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀਵਨ ਤੇ ਮਰਨ ਦਾ ਉਪਦੇਸ਼ ਤੇ ਸਬਕ ਦੇਣ ਵਾਲੇ। ਪੁੱਤਰ ਕਿਵੇਂ ਹੋਣਾ ਚਾਹੀਦਾ, ਭਰਾ ਕਿਹੋ ਜਿਹਾ ਹੋਣਾ ਚਾਹੀਦਾ, ਸਿੱਖ ਕੈਸਾ ਹੋਣਾ ਚਾਹੀਦਾ, ਗੁਰੂ ਕੈਸਾ ਹੋਣਾ ਚਾਹੀਦਾ, ਇਨਸਾਨ ਕੈਸਾ ਹੋਣਾ ਚਾਹੀਦਾ ਹੈ। ਧੰਨ ਗੁਰੂ ਅਰਜਨ ਸਾਹਿਬ ਦੇ ਜੀਵਨ ਵਿੱਚੋਂ ਇਹ ਸਾਰੀਆਂ ਜਾਂਚਾਂ ਆਪਣੇ ਆਪ ਸਮਝ ਆਉਂਦੀਆਂ। ਜ਼ਿੰਦਗੀ ਭਰ ਸੇਵਾ ਕਿਵੇਂ ਕਰਨੀ ਹੈ, ਪਰਉਪਕਾਰ ਕਿਵੇਂ ਕਰਨਾ, ਕਿਸੇ ਦੇ ਕੰਮ ਕਿਵੇਂ ਆ ਸਕਣਾ, ਕਿਸੇ ਨੂੰ ਸੁੱਖ ਕਿਵੇਂ ਦੇ ਸਕਣਾ, ਇਹ ਬੜੀ ਖਾਸ ਗੱਲ ਹੈ। ਜਿਹੜਾ ਬੰਦਾ ਕਿਸੇ ਨੂੰ ਸੁੱਖ ਦੇ ਕੇ ਜਿਉਂਦਾ ਹੈ ਨਾ, ਉਹ ਮੌਤ ਦਾ ਸਵਾਦ ਲੈ ਸਕਦਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਿਹਦੇ ਵਾਸਤੇ ਮਰ ਰਹੇ ਨੇ, ਕਿਸੇ ਦੇ ਸੁੱਖ ਵਾਸਤੇ, ਕਿਸੇ ਨੂੰ ਆਤਮਕ ਤੇ ਭਗਤੀ ਦਾ ਧਰਮ ਦਾ ਸੁੱਖ ਪ੍ਰਾਪਤ ਹੋ ਸਕੇ, ਲੋਕਾਂ ਦਾ ਧਰਮ ਸੁਰੱਖਿਅਤ ਰਹਿ ਸਕੇ, ਉਹ ਆਪਣੇ ਸਰੀਰ ਦਾ ਠੀਕਰਾ ਜ਼ਾਲਮ ਦੇ ਬੂਹੇ ਤੇ ਭੰਨ ਦਿੰਦੇ ਨੇ, ਉਹ
ਉਹ ਜੀਵਨ ਦਾ ਆਨੰਦ ਲੈ ਸਕਦੇ ਨੇ, ਉਹ ਮੌਤ ਦਾ ਵੀ ਆਨੰਦ ਲੈ ਸਕਦੇ। ਧੰਨ ਗੁਰੂ ਅਰਜਨ ਸਾਹਿਬ ਤੱਤੀ ਤਵੀ ਤੇ ਬੈਠੇ ਨੇ, ਸਾਈ ਮੀਆਂ ਮੀਰ ਸਾਹਮਣੇ ਖਲੋਤੇ ਨੇ, ਕਹਿੰਦੇ ਨੇ ਸਾਹਿਬ ਮੈਥੋਂ ਜਰਿਆ ਨਹੀਂ ਜਾਂਦਾ ਤੇ ਕੀ ਹੋ ਰਿਹਾ, ਤੁਹਾਡੇ ਸਰੀਰ ਤੇ ਇੰਨਾ ਜ਼ੁਲਮ ਮੈਂ ਬਰਦਾਸ਼ਤ ਨਹੀਂ ਕਰ ਸਕਦਾ। ਤੇ ਧੰਨ ਗੁਰੂ ਅਰਜਨ ਸਾਹਿਬ ਮੁਸਕਰਾ ਰਹੇ ਨੇ, ਕਹਿੰਦੇ ਨੇ ਸਾਈ ਜੀ ਕਿਉਂ ਨੀ ਬਰਦਾਸ਼ਤ ਹੁੰਦਾ, ਤੁਹਾਡਾ ਬਰਦਾਸ਼ਤ ਦਾ ਮਾਦਾ ਕਿੱਧਰ ਗਿਆ, ਤੁਹਾਡੀ ਸਹਿਣ ਸ਼ਕਤੀ ਕਿੱਧਰ ਗਈ? ਰੱਬ ਵਾਲੇ ਹੋ, ਰੱਬ ਦੇ ਪਿਆਰ ਵਾਲੇ ਹੋ, ਤੁਹਾਡੀ ਸਹਿਣ ਸ਼ਕਤੀ ਕਿਉਂ ਭੰਗ ਹੋ ਰਹੀ? ਸਾਈ ਜੀ ਕਹਿੰਦੇ ਨੇ ਮੇਰੇ ਮੁਰਸ਼ਿਦ, ਮੇਰੇ ਸਿਰ ਦੇ ਮਾਲਕ, ਮੇਰੇ ਸਤਿਗੁਰੂ, ਇਹ ਨਹੀਂ ਬਰਦਾਸ਼ਤ ਹੁੰਦਾ, ਤੁਸੀਂ ਮੈਨੂੰ ਆਗਿਆ ਦੋ, ਮੈਂ ਸਾਰਾ ਕੁਝ ਤਬਾਹ ਕਰਦੇ ਹਾਂ। ਤੇ ਸਾਹਿਬ ਮੁਸਕਰਾ ਕੇ ਕਹਿੰਦੇ ਨੇ ਸਾਈ ਜੀ ਰੱਬ ਵਾਲਿਓ, ਤੁਹਾਡੇ ਮੂੰਹ ਇਹ ਗੱਲ ਸੱਜਦੀ ਨਹੀਂ, ਤਬਾਹ ਕਰਦੇ ਨਾ। ਰੱਬ ਦੇ ਪਿਆਰ ਵਾਲੇ, ਰੱਬ ਦੀ ਇਸ ਸੋਹਣੀ ਉਸਾਰੀ ਨੂੰ ਸਵਾਰਨਾ ਤਾਂ ਜਾਣਦੇ ਨੇ, ਸਿੰਗਾਰਨਾ ਤਾਂ ਜਾਣਦੇ ਨੇ, ਤਬਾਹ ਕਰਨਾ ਸਾਡਾ ਕੰਮ ਨਹੀਂ, ਉਹਦੀ ਰਚਨਾ ਹੈ, ਉਹ ਰਚੇ ਬਣਾਵੇ ਮਿਟਾਵੇ, ਉਹਦੀ ਰਚਨਾ। ਤੇ ਜੇ ਕੋਈ ਉਹਦੀ ਰਚਨਾ ਨੂੰ ਤਬਾਹ ਕਰਦਾ ਤਾਂ ਉਹਦਾ ਲੇਖਾ ਲੈਣ ਵਾਲਾ ਉਹ ਜੋ ਬੈਠਾ। ਜਿਨ੍ਹਾਂ ਜ਼ਾਲਮਾਂ ਨੂੰ ਤਬਾਹ ਕਰਨ ਦੀ ਗੱਲ ਸਾਈ ਜੀ ਤੁਸੀਂ ਕਰਦੇ ਹੋ, ਉਹਨਾਂ ਦੀ ਆਪਣੀ ਬੋਲੀ, ਉਹਨਾਂ ਦਾ ਆਪਣਾ ਵਿਹਾਰ, ਉਹਨਾਂ ਦਾ ਆਪਣਾ ਢੰਗ ਹੈ, ਸਾਡਾ ਆਪਣਾ ਵਿਹਾਰ ਹੈ, ਸਾਡਾ ਆਪਣਾ ਢੰਗ ਹੈ, ਸਾਡੀ ਆਪਣੀ ਬੋਲੀ ਹੈ, ਅਸੀਂ ਆਪਣੀ ਬੋਲੀ, ਆਪਣੇ ਢੰਗ, ਆਪਣੇ ਵਿਹਾਰ ਨੂੰ ਅਸੀਂ ਕਿਉਂ ਛੱਡ ਦਈਏ? ਉਹ ਆਪਣਾ ਕੰਮ ਕਰੀ ਜਾਣ, ਉਹ ਤਬਾਹ ਕਰੀ ਜਾਣ, ਉਹ ਮਿਟਾਈ ਜਾਣ, ਆਪਾਂ ਤਾਂ ਨਹੀਂ ਇਸ ਵਿਹਾਰ ਚ ਸ਼ਾਮਿਲ ਹੋਣਾ। ਸਾਂਝ ਬੜੀ ਪੁਰਾਣੀ ਸੀ ਨਾ, ਲਾਹੌਰ ਦੀਆਂ ਗਲੀਆਂ ਚ, ਜਿੱਦਣ ਲਾਹੌਰ ਚ ਮਹਾਮਾਰੀ ਪਈ, ਬਿਮਾਰੀ ਫੈਲੀ, ਲੋਕਾਂ ਦੇ ਘਰਾਂ ਚ ਹਾਹਾਕਾਰ ਕੁਰਲਾਟ ਮਚੀ ਹੋਈ ਸੀ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੌਜਵਾਨ ਉਸ ਵੇਲੇ ਗੁਰਗੱਦੀ ਬਿਰਾਜਮਾਨ ਨਹੀਂ ਸਨ, ਪਿਤਾ ਜੀ ਦੇ ਹੁਕਮ ਚ ਲਾਹੌਰ ਸਨ। ਲਾਹੌਰ ਦੀਆਂ ਗਲੀਆਂ ਚ ਉਸ ਬਿਮਾਰੀ ਨੇ ਤਬਾਹੀ ਮਿਟਾਈ ਹੋਈ, ਉਸ ਮਚੀ ਹੋਈ ਤਬਾਹੀ ਦੇ ਵਿਚ ਸਾਈ ਜੀ ਨੂੰ ਅਚਾਨਕ ਕਿਸੇ ਨੇ ਖ਼ਬਰ ਦਿੱਤੀ ਸੀ। ਸਾਈ ਮੀਆਂ ਮੀਰ ਆਪਣੇ ਸਾਥੀਆਂ ਨੂੰ ਲੈ ਕੇ ਗਲੀਆਂ ਵਿਚੋਂ ਲਾਸ਼ਾਂ ਚੁਕਵਾ ਰਹੇ ਨੇ, ਬਿਮਾਰਾਂ ਦੀ ਸਾਰ ਲੈ ਰਹੇ ਨੇ। ਕਿਸੇ ਨੇ ਆ ਕੇ ਕਿਹਾ, ਸਾਈ ਜੀ ਆਪਾਂ ਤਾਂ ਮੁਸਲਮਾਨ ਹੁੰਦੇ ਹਾਂ, ਇਸਲਾਮ ਦੇ ਪਿਆਰ ਵਿਚ ਮੁਸਲਮਾਨਾਂ ਦੇ ਘਰਾਂ ਦੀ ਸਾਰ ਲੈਂਦੇ ਫਿਰ ਰਹੇ ਹਾਂ, ਇਕ ਨੌਜਵਾਨ ਐਸਾ ਵੀ ਆਇਆ ਜਾਪਦਾ ਹਿੰਦੂ ਹੈ ਪਰ ਉਹ ਤਾਂ ਸਾਰਿਆਂ ਨਾਲ ਇਕ ਸਾਰ ਵਤੀਰਾ ਕਰ ਰਿਹਾ, ਉਹ ਮੁਸਲਮਾਨਾਂ ਦੇ ਘਰਾਂ ਦੇ ਵਿਚੋਂ ਵੀ ਬਿਮਾਰਾਂ ਦੀ ਖ਼ਬਰ ਲੈਂਦਾ ਫਿਰ ਰਿਹਾ, ਆਪਣੇ ਸਾਥੀਆਂ ਨੂੰ ਲੈ ਕੇ ਗਲੀਆਂ ਚ ਬਹੁਤ ਤੇਜ਼ੀ ਦੇ ਨਾਲ ਉਹ ਲੋਕਾਂ ਦਾ ਦੁੱਖ ਵੰਡਾਉਂਦਾ ਫਿਰ ਰਿਹਾ। ਉਦਣ ਲਾਹੌਰ ਦੀਆਂ ਗਲੀਆਂ ਚ ਗੁਰੂ ਅਰਜਨ ਸਾਹਿਬ ਤੇ ਸਾਈ ਮੀਆਂ ਮੀਰ ਦੀ ਪਹਿਲੀ ਮੁਲਾਕਾਤ ਹੋਈ ਸੀ। ਸਾਈ ਜੀ ਨੇ ਉਦਣ ਵੀ ਮਹਿਸੂਸ ਕੀਤਾ ਸੀ ਉਮਰ ਚ ਮੈਂ ਵੱਡਾ, ਲੇਕਿਨ ਕਰਨੀ ਵਿਚ ਮੈਥੋਂ ਵੱਡਾ ਜਾਪਦਾ ਹੈ, ਉਮਰ ਦਾ ਅਜੇ ਨੌਜਵਾਨ ਹੈ, ਅਵਾਇਲ ਉਮਰ ਹੈ, ਮਗਰ ਕਰਨੀ ਵਿਚ ਸਮਦ੍ਰਿਸ਼ਟੀ ਵਿਚ ਮੈਥੋਂ ਬਹੁਤ ਉੱਚਾ ਹੈ। ਫਿਰ ਜਿਸ ਦਿਨ ਗੁਰੂ ਅਰਜਨ ਸਾਹਿਬ ਗੁਰਗੱਦੀ ਬਿਰਾਜਮਾਨ ਹੋਏ ਸਨ, ਸਾਈ ਜੀ ਨੂੰ ਬੁਲਾ ਭੇਜਿਆ ਸੀ, ਆ ਸਾਈ ਲੋਕਾ ਕੋਈ ਪਿਆਰ ਦੀ ਸਾਂਝ ਵਾਲੀ ਗੱਲ ਕਰੀਏ, ਹਰਿਮੰਦਰ ਦੀ ਨੀ, ਸਾਈ ਜੀ ਕੋਲੋਂ ਰਖਵਾਈ ਸੀ, ਸਾਈ ਮੀਆਂ ਮੀਰ ਤੋਂ, ਤੂੰ ਵੀ ਰੱਬ ਦੇ ਪਿਆਰ ਵਾਲਾ ਹੈ, ਮੈਂ ਵੀ ਰੱਬ ਦੇ ਪਿਆਰ ਵਾਲਾ, ਆ ਸਾਂਝੀ ਵਾਲਤਾ ਦੀ ਕੋਈ ਗੱਲ ਪੈਦਾ ਕਰੀਏ। ਪਰ ਅੱਜ ਸਾਈ ਜੀ ਜਿਸ ਵੇਲੇ ਕਿਹਾ ਮੈਥੋਂ ਬਰਦਾਸ਼ਤ ਨਹੀਂ ਹੁੰਦਾ, ਸਾਹਿਬ ਕਹਿਣ ਲੱਗੇ ਨਹੀਂ ਆਪਾਂ ਚਰਨਾ ਹੈ, ਆਪਾਂ ਬਰਦਾਸ਼ਤ ਕਰਨਾ ਹੈ, ਆਪਾਂ ਜੀਵਨ ਦਾ ਵੀ ਆਨੰਦ ਲੈਣਾ, ਆਪਾਂ ਦੁੱਖਾਂ ਵਿਚੋਂ ਵੀ ਸਵਾਦ ਲੈਣਾ। ਲੋਕ ਸੁੱਖਾਂ ਵਿਚੋਂ ਵੀ ਸੁੱਖ ਨਹੀਂ ਮਾਣ ਸਕਦੇ, ਦੁਖੀ ਹੁੰਦੇ ਰਹਿ ਜਾਂਦੇ, ਰੱਬ ਨਾਲ ਜੁੜੇ ਹੋਏ, ਇਕ ਸੁਰ ਹੋਏ ਹੋਏ, ਅਖੌਤੀ ਦੁੱਖਾਂ ਦੇ ਵਿਚ ਵੀ ਆਨੰਦ ਉਹਨਾਂ ਦਾ ਭੰਗ ਨਹੀਂ ਹੁੰਦਾ। ਹਰ ਕਾ ਨਾਮ ਹਿਰਦੈ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ, ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸਦਾ ਸੰਭਾਲੇ, ਤੇਰਾ ਕੀਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ, ਜੋ ਉਹਨਾਂ ਦੀ ਮੰਗ ਹੈ ਉਸ ਮੰਗ ਵਿਚ ਇੰਨਾ ਸੁਖ ਹੈ ਕਿ ਹਰ ਦੁੱਖ ਸੁਖ ਨੂੰ ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਦੁੱਖ ਵਿਚ ਸੁਖ ਮਨਾਏ। ਤੇ ਜਿਸ ਨੇ ਮਹਾਰਾਜ ਨੇ ਕਿਹਾ, ਸਾਈ ਜੀ ਆਪਣਾ ਕੰਮ ਤਬਾਹ ਕਰਨਾ ਨਹੀਂ, ਆਪਣਾ ਕੰਮ ਦੁੱਖ ਸੁੱਖ ਨੂੰ ਇੱਕ ਕਰਕੇ ਜਾਣਨਾ ਹੈ। ਉਸ ਦਿਨ ਸਾਈ ਜੀ ਨੇ ਫਿਰ ਮਹਿਸੂਸ ਕੀਤਾ ਸੀ, ਸਤਿਗੁਰੂ ਤੁਸੀਂ ਵਾਕਿਆ ਹੀ ਮਹਾਨ, ਉਮਰ ਚ ਮੈਂ ਬਹੁਤ ਵੱਡਾ ਹੋ ਸਕਣਾ, ਮੇਰੀ ਪੂਜਾ ਪ੍ਰਤਿਸ਼ਠਾ ਤੇ ਮਾਨਤਾ ਵੀ ਬੜੀ, ਪਰ ਜੋ ਕੁਝ ਤੁਹਾਡੇ ਅੰਦਰ ਹੈ, ਜੋ ਤੁਹਾਡੇ ਕੋਲ ਗੱਲ ਹੈ, ਮੈਂ ਧਰਮ ਦਾ ਵਿਦਿਆਰਥੀ ਤਾਂ ਹੋ ਸਕਦਾ, ਧਰਮ ਸਿੱਖਣ ਵਾਲਾ ਤਾਂ ਹੋ ਸਕਣਾ, ਪਰ ਤੁਸੀਂ ਧਰਮ ਸਿਖਾਉਣ ਵਾਲੇ ਹੋ, ਜੀਵਨ ਵੀ ਸਿਖਾਉਣ ਵਾਲੇ ਹੋ, ਮਰਨ ਵੀ ਸਿਖਾਉਣ ਵਾਲੇ ਹੋ, ਕਰਨ ਵੀ ਸਿਖਾਉਣ ਵਾਲੇ ਹੋ, ਜਰਨ ਵੀ ਸਿਖਾਉਣ ਵਾਲੇ, ਸ਼ਕਤੀ ਸਾਰੀ ਦੇ ਮਾਲਕ ਹੋ, ਲੇਕਿਨ ਜਰਨ ਦੀ ਸ਼ਕਤੀ
ਤੁਹਾਡੇ ਕੋਲ ਬਹੁਤ ਜ਼ਿਆਦਾ ਹੈ। ਉਹ ਜਿਹੜਾ ਭਾਈ ਸੱਤਾ ਬਲਵਾਨ ਜੀ ਦੀ ਵਾਰ ਚ ਆਪਾਂ ਸ਼ਬਦ ਪੜ੍ਹਨੇ ਹਾਂ, ਦੂਣੀ ਚੌਣੀ ਕਰਾ ਮਾਤ ਸੱਚੇ ਦਾ ਸੱਚਾ ਢੋਆ। ਇੱਕ ਤਾਂ ਕਰਾ ਮਾਤ ਹੁੰਦੀ ਜਿਹੜੀ ਬੰਦੇ ਦੀ ਸਮਝ ਤੋਂ ਬਾਹਰੀ ਹੋਵੇ, ਸੁਪਰ ਹਿਊਮਨ ਜਿਸਨੂੰ ਕਹਿੰਦੇ ਆ, ਜਿਹੜੀ ਆਮ ਬੰਦਾ ਨਾ ਕਰ ਸਕਦਾ ਹੋਵੇ, ਕੋਈ ਬਹੁਤ ਸ਼ਕਤੀ ਵਾਲਾ ਰਿਧੀਆਂ ਸਿੱਧੀਆਂ ਵਾਲਾ ਕੋਈ ਕਰ ਸਕਦਾ ਹੋਵੇ, ਉਹਨੂੰ ਕਰਾ ਮਾਤ ਕਹਿੰਦੇ ਨੇ। ਲੇਕਿਨ ਕਰਾ ਮਾਤ ਜਿਹੜੀ ਅੱਗੇ ਹੀ ਬੰਦੇ ਦੀ ਆਮ ਸ਼ਕਤੀ ਤੋਂ ਬਾਹਰੀ ਹੈ, ਦੂਣੀ ਚੌਣੀ ਕਰਾ ਮਾਤ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਤੇਰੇ ਕੋਲ ਹੈ। ਉਹ ਦੂਣੀ ਚੌਣੀ ਕੀ ਹੈ? ਉਹ ਦੂਣੀ ਚੌਣੀ ਇਹੀ ਹੈ ਕਿ ਤੇਰੇ ਕੋਲ ਸ਼ਕਤੀਆਂ ਸਾਰੀਆਂ, ਸਮਰੱਥਾ ਸਾਰੀ ਹੈ, ਪਰ ਤੂੰ ਵਰਤਦਾ ਨਹੀਂ, ਤੂੰ ਜਰਦਾ ਹੈ, ਤੂੰ ਵਿਖਾਉਂਦਾ ਨਹੀਂ, ਪ੍ਰਗਟਾਉਂਦਾ ਨਹੀਂ, ਤੂੰ ਸ਼ਰਾ ਉਹ ਜਿਹੜੀ ਤਾਕਤ ਹੈ, ਉਹ ਰਿੱਧੀ ਸਿੱਧੀ ਹੈ, ਉਹ ਸ਼ਕਤੀ ਹੈ, ਉਸ ਨੂੰ ਵਿਖਾਉਂਦਾ ਨਹੀਂ, ਪ੍ਰਗਟਾਉਂਦਾ ਨਹੀਂ, ਬਲਕਿ ਜਰ ਕੇ ਦਿਖਾਉਣਾ ਮੇਰੇ ਸਤਿਗੁਰੂ, ਕਿਉਂਕਿ ਤੂੰ ਲੋਕਾਂ ਨੂੰ ਜੀਣਾ ਵੀ ਸਿਖਾਉਣਾ ਹੈ, ਜਰਨਾ ਵੀ ਸਿਖਾਉਣਾ ਹੈ, ਮਰਨਾ ਵੀ ਸਿਖਾਉਣਾ ਹੈ। ਤੇਰੇ ਕੋਲ ਇਜਾਜ ਹੈ, ਤੂੰ ਇਸ ਦਾ ਮਾਸਟਰ ਹੈ, ਤੇ ਲੋਕ ਤੇਰੇ ਕੋਲੋਂ ਇਹ ਸਿੱਖਦੇ। ਤੇ ਜਿਨ੍ਹਾਂ ਨੂੰ ਆ ਗਈ ਇਹ ਜਾਚ, ਜਿਨ੍ਹਾਂ ਨੂੰ ਜੀਣਾ ਆ ਗਿਆ, ਜਿਨ੍ਹਾਂ ਨੂੰ ਮਰਨਾ ਆ ਗਿਆ, ਜਿਹੜੇ ਇੱਕ ਸੁਰ ਹੋ ਗਏ ਨੇ ਵਾਹਿਗੁਰੂ ਨਾਲ, ਵੈਸੇ ਤਾਂ ਮਰਨਾ ਸਾਰਿਆਂ ਨੇ, ਤੁਰ ਮਰਨ ਲਿਖਾਇਆ, ਪਰ ਗੁਰਮੁਖ ਮਰਦੇ ਨੇ ਤੇ ਮੌਤ ਜਿਹੜੀ ਬੜੀ ਭਿਆਨਕ ਹੈ, ਉਹ ਵੀ ਖੂਬਸੂਰਤ ਹੋ ਜਾਂਦੀ। ਜਨ ਉਭਰੇ ਹਰ ਹਰ ਧਿਆਨ ਜੀਓ, ਮੌਤ ਇਸ ਭਿਆਨਕਤਾ ਤੋਂ ਰੱਬ ਦੇ ਬੰਦੇ ਬਚ ਕੇ ਨਿਕਲਦੇ ਨੇ, ਵੱਖਰੇ ਹੁੰਦੇ ਨੇ, ਅਲੱਗ ਹੁੰਦੇ ਨੇ। ਹਰ ਸੋਭਾ ਪਾਈ ਉਹ ਆਪ ਵੀ ਸ਼ਾਨ ਨਾਲ ਜਿਉਂਦੇ ਨੇ, ਪਰ ਜਿਉਂਦੇ ਕਿਸ ਗੱਲ ਦੀ, ਸ਼ਾਨ ਕਿਸ ਗੱਲ ਦੀ? ਹਰ ਨਾਮ ਵਡਿਆ। ਹਰ ਦਰਗਹਿ ਪਹਿਦੇ ਜਾਣ ਜੀਓ, ਉਹ ਸੱਚੀ ਦਰਗਾਹ ਵਿਚ, ਪ੍ਰਭੂ ਦੀ ਦਰਗਾਹ ਵਿਚ ਸਨਮਾਨਿਤ ਹੋਏ ਹੋਏ ਜਾਂਦੇ ਨੇ। ਅਸਰੋ ਪਾ ਦੇਣੇ ਆ, ਸਨਮਾਨ ਦੇਣੇ ਆ, ਕਿਸੇ ਦੀ ਚੰਗੀ ਕਰਨੀ ਹੋ, ਨਿਰੰਕਾਰ ਦੀ ਦਰਗਾਹ ਵਿਚ ਵੀ ਮਾਨ ਹੁੰਦਾ। ਹਰ ਦਰਗਹਿ ਪਹਿਦੇ ਜਾਣ ਜੀਓ, ਦਰਗਾਹ ਚ ਸਨਮਾਨ ਹੁੰਦਾ ਉਹਨਾਂ ਦਾ। ਹਰ ਦਰਗਹਿ ਪਹਿਦੇ, ਹਰ ਨਾਮੇ ਸੀਧੇ, ਜਿਹੜੇ ਨਾਮ ਦੇ ਨਾਲ ਆਪਣੇ ਜੀਵਨ ਵਿਚ ਸੁਚੱਜ ਪਸਾਰ ਕੇ ਸੋਹਣਾ ਜਿਹਾ ਜੀਵਨ ਜਿਉਂਦੇ ਨੇ, ਦਰਗਾਹ ਵਿਚ ਸਨਮਾਨਿਤ ਹੁੰਦੇ ਨੇ। ਹਰ ਨਾਮੇ ਤੇ ਸੁਖ ਪਾਇਆ, ਉਹ ਅਸਲੀ ਸੁੱਖ ਨੂੰ ਪ੍ਰਾਪਤ ਕਰਦੇ ਨੇ, ਜ਼ਿੰਦਗੀ ਦਾ ਅਸਲੀ ਸੁੱਖ ਉਹ ਮਾਣਦੇ ਨੇ, ਬਲਕਿ ਮੌਤ ਵਿਚ ਵੀ ਉਹਨਾਂ ਦਾ ਸੁੱਖ ਬੰਦ ਨਹੀਂ ਹੁੰਦਾ। ਉਹਨਾਂ ਦੇ ਮਗਰ ਲੱਗ ਕੇ, ਉਹਨਾਂ ਦੇ ਪੂਰਨਿਆਂ ਤੇ ਚੱਲਣ ਵਾਲੇ ਵੀ ਇਸ ਸੁੱਖ ਨੂੰ ਮਾਣਦੇ ਨੇ। ਆਪਾਂ ਰੋਜ਼ ਯਾਦ ਕਰਨੇ ਆ ਉਹਨਾਂ ਨੂੰ, ਜਿਨ੍ਹਾਂ ਗੁਰਮੁਖਾਂ ਨੇ ਨਾਮ ਜਪਿਆ, ਵੰਡ ਛਕਿਆ, ਤੇਗ ਚਲਾਈ, ਤੇਗ ਵਾਹੀ, ਧਰਮ ਹਿੱਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਝਗੜੀਆਂ ਤੇ ਚੜੇ, ਉਹ ਜਿਨ੍ਹਾਂ ਮਾਈਆਂ ਬੀਬੀਆਂ ਨੇ ਮੀਰ ਮਨੂ ਦੇ ਭੋਰਿਆਂ ਵਿਚ ਸਵਾ ਸਵਾ ਮਨ ਪੀਸਣ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਆਪਣੇ ਬੱਚਿਆਂ ਦੇ ਟੋਟਿਆਂ ਦੇ ਹਾਰ ਗਲਾਂ ਵਿਚ ਪੁਆਏ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਮੇਰੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ, ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ, ਉਹ ਤੇਰੀ ਪੈੜ ਤੇ ਤੁਰਨ ਵਾਲੇ, ਤੇਰੇ ਪੂਰਿਆਂ ਤੇ ਤੁਰਨ ਵਾਲੇ ਲੋਕ ਸਨ, ਜਿਨ੍ਹਾਂ ਨੂੰ ਜੀਣਾ ਵੀ ਆ ਗਿਆ ਤੇ ਮਰਨ ਦਾ ਵੀ ਸੁੱਖ ਲੈਂਦੇ ਨੇ। ਉਹਨਾਂ ਦਾ ਸੁੱਖ ਤੱਤੀਆਂ ਤਵੀਆਂ ਤੇ ਭੰਗ ਨਹੀਂ ਹੁੰਦਾ, ਉਹ ਉਹਦੀਆਂ ਦੇਗਾਂ ਚ ਭੰਗ ਨਹੀਂ ਹੁੰਦਾ।

ਦੋਨੋਂ ਹੀ ਬਚਪਨ ਦੇ ਇੱਕੋ ਗੁਰੂ ਦੇ ਸ਼ਿਸ਼, ਬਚਪਨ ਦੋਨਾਂ ਦਾ ਇੱਕੋ ਗੁਰੂ ਦੇ ਪਾਸ ਗੁਜ਼ਰਿਆ, ਮਗਰ ਜਿਉਂ ਜਿਉਂ ਵਕਤ ਬੀਤਦਾ ਗਿਆ, ਵੱਡੇ ਹੋ ਗਏ, ਸੁਦਾਮਾ ਗਰੀਬ ਰਹਿ ਗਿਆ, ਭਗਵਾਨ ਕ੍ਰਿਸ਼ਨ ਮਹਾਰਾਜੇ ਬਣ ਗਏ, ਦੁਆਰਕਾ ਨਗਰੀ ਦੇ ਮਾਲਕ ਬਣ ਗਏ, ਤੇ ਭਾਈ ਗੁਰਦਾਸ ਜੀ ਨੇ ਬਹੁਤ ਗਹਿਰੇ ਤਲ ਤੇ ਜਾ ਕੇ ਭਗਵਾਨ ਕ੍ਰਿਸ਼ਨ ਤੇ ਸੁਦਾਮੇ ਦੀ ਮਿੱਤਰਤਾ ਨੂੰ ਸਾਹਮਣੇ ਰੱਖਦੇ ਹੋਏ ਕੁਛ ਆਪਣੇ ਵਿਚਾਰ ਫਰਮਾਨ ਕੀਤੇ ਹਨ। ਪੌੜੀ ਵਿੱਚ ਕਹਿੰਦੇ ਨੇ ਕੁਛ ਮਿੱਤਰਤਾ ਦੀਆਂ ਨਿਸ਼ਾਨੀਆਂ ਦਿੱਤੀਆਂ ਨੇ ਭਗਵਾਨ ਕ੍ਰਿਸ਼ਨ ਬਾਰੇ ਤੇ ਸੁਦਾਮੇ ਦੇ ਬਾਰੇ ਕਿ ਕਿਸ ਤਰ੍ਹਾਂ ਦੀ ਮਿੱਤਰਤਾ ਸੀ। ਭਾਈ ਸਾਹਿਬ ਫਰਮਾਨ ਕਰਦੇ ਨੇ ਬਿਪ ਸੁਦਾਮਾ ਦਾਲ ਦੀ ਬਾਲ ਸਖਾਈ ਮਿੱਤਰ ਸਦਾਏ, ਲਾਗੂ ਹੋਈ ਬਾਹਮਣੀ ਮਿਲ ਜਗਦੀਸ਼ ਦਲਿਦਰ ਗਵਾਏ। ਕਹਿੰਦੇ ਨੇ ਬਿਪਤਾ ਦਾ ਮਾਰਿਆ ਦਲਿਦਰੀ ਸੁਦਾਮਾ, ਸਾਰੇ ਕਹਿੰਦੇ ਨੇ ਕਿ ਇਹ ਭਗਵਾਨ ਕ੍ਰਿਸ਼ਨ ਜੋ ਅੱਜ ਦੇ ਮਾਲਕ ਨੇ ਇਹ ਉਹਨਾਂ ਦਾ ਬਾਲ ਸਖਾਈ ਮਿੱਤਰ ਹੈ, ਤੇ ਏਡੇ ਵੱਡੇ ਭਗਵਾਨ ਕ੍ਰਿਸ਼ਨ ਮਹਾਰਾਜੇ ਜਿਹੜੇ ਹਨ, ਦੁਆਰਕਾ ਨਗਰੀ ਦੇ ਜਿਹੜੇ ਮਾਲਕ ਹਨ, ਅਨੇਕਾਂ ਗਰੀਬਾਂ ਨੂੰ ਦਾਨ ਕਰਦੇ ਹਨ, ਸੁੱਖ ਦਿੰਦੇ ਹਨ, ਤੇ ਇਹ ਬਾਲ ਸਖਾਈ ਮਿੱਤਰ ਸਤਾਉਂਦਾ ਹੋਇਆ, ਇਸ ਨੂੰ ਸਾਰੇ ਕਹਿੰਦੇ ਹਨ ਇਹ ਬਾਲ ਸਖਾਈ ਮਿੱਤਰ ਹੈ, ਇਹ ਸਦਾਉਂਦਾ ਹੈ ਬਾਲ ਸਖਾਈ ਮਿੱਤਰ, ਤੇ ਫਿਰ ਵੀ ਗਰੀਬ ਹੈ। ਰੋਜ਼ ਉਸਦੀ ਪਤਨੀ, ਕਿਉਂਕਿ ਬ੍ਰਾਹਮਣ ਹੈ ਸੁਦਾਮਾ ਤੇ ਇਹਦੀ ਪਤਨੀ ਨੂੰ ਬ੍ਰਾਹਮਣੀ ਕਿਹਾ ਹੈ, ਕਹਿੰਦੇ ਨੇ ਰੋਜ਼ ਬ੍ਰਾਹਮਣੀ ਕਹਿੰਦੀ ਹੈ ਕਿ ਐ ਸੁਦਾਮਾ, ਤੂੰ ਜਗਦੀਸ਼ ਨੂੰ ਮਿਲਤੇ ਸਹੀ, ਉਹ ਤੇਰੇ ਦੁੱਖ ਦੂਰ ਕਰ ਦੇਵੇਗਾ। ਤੇ ਭਾਈ ਸਾਹਿਬ ਇਸੇ ਮਿੱਤਰਤਾ ਦੀਆਂ ਨਿਸ਼ਾਨੀਆਂ ਨੂੰ ਦੱਸਦੇ ਹੋਏ ਅੱਗੇ ਫਰਮਾਨ ਕਰਦੇ ਹਨ।

ਘਰੋਂ ਚੱਲ ਪਿਆ ਸੁਦਾਮਾ ਭਗਵਾਨ ਕ੍ਰਿਸ਼ਨ ਜੀ ਨੂੰ ਮਿਲਣ ਵਾਸਤੇ। ਤੇ ਰਸਤੇ ਦੇ ਵਿੱਚ ਜਿਸ ਤਰ੍ਹਾਂ ਕੋਈ ਗਿਣ ਗਿਣ ਕੇ ਚੱਲਦਾ ਹੈ, ਮੈਂ ਕਦੋਂ ਜਾਵਾਂਗਾ, ਕਦੋਂ ਪਹੁੰਚਾਂਗਾ, ਤੇ ਸੋਚਦਾ ਹੈ ਅਸੀਂ ਤੇ ਬਚਪਨ ਦੇ ਮਿੱਤਰ ਸਾਂ ਤੇ ਹੁਣ ਤੇ ਵੱਡੇ ਹੋ ਗਏ, ਪਤਾ ਨਹੀਂ ਮੈਨੂੰ ਪਹਿਚਾਨਣ ਕੇ ਨਾ ਪਹਿਚਾਨਣ। ਚੱਲਿਆ ਗਿਣਦਾ ਗੱਟੀਆਂ ਕਿਉਂ ਕਰ ਜਾਈਏ, ਕੌਣ ਮਿਲਾਏ। ਕਹਿੰਦੇ ਨੇ ਮੈਂ ਕਿਸ ਤਰ੍ਹਾਂ ਜਾਵਾਂਗਾ ਤੇ ਮੈਨੂੰ ਮਿਲਾਏਗਾ ਕੌਣ ਉੱਥੇ ਭਗਵਾਨ ਕ੍ਰਿਸ਼ਨ ਦੇ ਨਾਲ। ਭਾਈ ਸਾਹਿਬ ਫਰਮਾਨ ਕਰਦੇ ਨੇ ਇਹ ਸੋਚਦਾ ਸੋਚਦਾ ਸੁਦਾਮਾ ਦੁਆਰਕਾ ਨਗਰੀ ਦੇ ਵਿੱਚ ਪਹੁੰਚ ਗਿਆ।

ਵਿੱਚੋਂ ਆਪਣੇ ਗੁਰੂ ਦੇ ਦਰਸ਼ਨ ਕਰ ਰਹੇ ਹਨ। ਜਿਉਂ ਗੁਰੂ ਦੇ ਦਰਸ਼ਨ ਹੋ ਗਏ ਤੇ ਸੁਦਾਮੇ ਨੂੰ ਆਪਣੀ ਗਲਵਕੜੀ ਵਿੱਚ ਲਾਇਆ ਤੇ ਕਹਿੰਦੇ ਨੇ ਫਿਰ ਸੁਦਾਮੇ ਨੂੰ ਲੈ ਕੇ ਸਿੰਘਾਸਣ ਵੱਲ ਵਧੇ।

ਪਾਈਸਾ ਫਰਮਾਨ ਕਰਦੇ ਹਨ ਕਿ ਭਗਵਾਨ ਕ੍ਰਿਸ਼ਨ ਸਾਰੇ ਸੰਸਾਰ ਨੂੰ ਕੀ ਸੰਦੇਸ਼ਾ ਦੇ ਰਹੇ ਹਨ। ਕਹਿੰਦੇ ਨੇ ਸੁਦਾਮਾ ਆਪਣੀ ਪਤਨੀ ਦੇ ਕਹਿਣ ਤੇ ਚੱਲਿਆ ਸੀ ਕਿ ਭਗਵਾਨ ਕ੍ਰਿਸ਼ਨ ਕੋਲ ਜਾਵਾਂ

ਦੇ ਵਿੱਚ ਹਨ। ਗੁਰੂ ਇੱਕ ਹੈ, ਸਿੱਖਿਆ ਇੱਕ ਗੁਰੂ ਪਾਸੋਂ ਲਈ ਹੈ ਤੇ ਦੋਨੋਂ ਹੀ ਆਪਣੇ ਆਪਣੇ ਅਸੂਲ ਤੇ ਕਾਇਮ ਹਨ। ਭਗਵਾਨ ਕ੍ਰਿਸ਼ਨ ਨੂੰ ਮਿਲੇ ਸੁਦਾਮਾ ਤੇ ਸੁਦਾਮਾ ਨੇ ਆਪਣੀ ਗਰੀਬੀ ਨੂੰ ਦੂਰ ਕਰਨ ਲਈ ਭਗਵਾਨ ਪਾਸੋਂ ਆਪਣੀ ਜ਼ਬਾਨ ਤੋਂ ਕੁਝ ਮੰਗਿਆ ਲਿਆ ਤੇ ਇਧਰੋਂ ਭਗਵਾਨ ਕ੍ਰਿਸ਼ਨ ਜੀ ਮਹਾਰਾਜ ਨੇ ਆਪਣੇ ਮਿੱਤਰ ਦੀ ਗਰੀਬੀ ਨੂੰ ਜਿਹੜੀ ਕਿ ਸਾਹਮਣੇ ਨਜ਼ਰ ਆ ਰਹੀ ਸੀ, ਤਨ ਤੇ ਕੱਪੜਾ ਨਹੀਂ, ਫਟੇ ਪੁਰਾਣੇ ਕੱਪੜੇ ਹਨ, ਪੈਰ ਵਿੱਚ ਜੁੱਤੀ ਕੋਈ ਨਹੀਂ, ਔਰ ਗਰੀਬੀ ਦਾਵੇ ਨਾਲ ਮਹਾਰਾਜੇ ਭਗਵਾਨ ਕ੍ਰਿਸ਼ਨ ਆਪਣੇ ਮਿੱਤਰ ਨੂੰ ਮਿਲਣ ਆਇਆ ਹੈ ਤੇ ਮਹਾਨਤਾ ਇਹ ਹੈ, ਭਾਈ ਸਾਹਿਬ ਫਰਮਾਨ ਕਰਦੇ ਹਨ ਭਗਵਾਨ ਕ੍ਰਿਸ਼ਨ ਦੀ, ਕਿ ਜਿੱਥੇ ਸੁਦਾਮੇ ਨੇ ਆਪਣੀ ਗਰੀਬੀ ਨੂੰ ਦੂਰ ਕਰਨ ਵਾਸਤੇ ਕੁਝ ਮੰਗਿਆ ਨਹੀਂ, ਉੱਥੇ ਭਗਵਾਨ ਕ੍ਰਿਸ਼ਨ ਨੇ ਸੁਦਾਮੇ ਦੀ ਗਰੀਬੀ ਨੂੰ ਉਹਦੇ ਸਾਹਮਣੇ ਜਤਲਾਇਆ ਵੀ ਹੈ। ਨਹੀਂ ਤੇ ਅਮੀਰ ਮਿੱਤਰ ਕਹਿੰਦਾ ਹੈ ਗਰੀਬ ਨੂੰ, ਬਈ ਤੈਨੂੰ ਕੋਈ ਜ਼ਰੂਰਤ ਹੈ ਤੇ ਮੈਨੂੰ ਪਰਮਾਤਮਾ ਨੇ ਬੜਾ ਕੁਝ ਦਿੱਤਾ ਹੈ, ਮੇਰੇ ਕੋਲੋਂ ਕੁਝ ਲੈ ਜਾ।

ਸੰਸਾਰ ਨੂੰ ਉਸ ਪਰਿਪੂਰਨ ਪਰਮਾਤਮਾ ਦੇ ਨਾਲ ਜੋੜਿਆ। ਇਹ ਇਹਨਾਂ ਦੀ ਬਾਣੀ ਦਾ ਸ਼ਬਦ ਹੈ ਕਿ ਸ਼ਬਦ ਕੀ ਹੈ, ਸ਼ਬਦ ਕਿਸ ਤਰ੍ਹਾਂ ਕੋਟ ਕਰਮ ਕਰੋੜਾਂ ਹੀ ਮਾੜੇ ਕਰਮਾਂ ਦਾ ਨਾਸ ਕਰਦਾ ਹੈ। ਸਵਾਮੀ ਰਾਮਾਨੰਦ ਜੀ ਫਰਮਾਨ ਕਰਦੇ ਹਨ ਗੁਰਬਾਣੀ ਦੇ ਵਿੱਚ।

ਭਗਵਾਨ ਕ੍ਰਿਸ਼ਨ ਤੇ ਸੁਦਾਮੇ ਦੀ ਮਿੱਤਰਤਾ ਬਾਰੇ ਫਰਮਾਨ ਕਰ ਰਹੇ ਹਨ। ਕਹਿੰਦੇ ਨੇ ਸਿੰਘਾਸਨ ਤੇ ਬਿਠਾ ਕੇ ਸੁਦਾਮੇ ਨੂੰ ਜੋੜ ਦਿੱਤਾ ਗੁਰੂ ਦੇ ਸ਼ਬਦ ਨਾਲ। ਗੁਰੂ ਦੇ ਸ਼ਬਦ ਨਾਲ ਜਿਉਂ ਜੁੜਿਆ ਮਾਨੋ ਦਸਮ ਦੁਆਰ ਪਹੁੰਚ ਗਿਆ। ਦੁਆਰਕਾ ਨਗਰੀ ਦੇ ਮਾਲਕ ਨੇ ਨੌ ਦੁਆਰਿਆਂ ਵਿੱਚੋਂ ਕੱਢ ਕੇ ਦਸਮ ਦੁਆਰ ਪਹੁੰਚਾ ਦਿੱਤਾ, ਜਿੱਥੇ ਉਹਦੇ ਸਾਰੇ ਹੀ ਮਾੜੇ ਕਰਮ ਜਿਹੜੇ ਸਨ ਉਹ ਨਾਸ਼ ਹੋ ਗਏ।

ਚਾਵਲ ਬੰਨੇ ਹੋਏ ਸਨ ਪੋਟਲੀ ਦੇ ਵਿੱਚ ਤੇ ਭਗਵਾਨ ਕ੍ਰਿਸ਼ਨ ਨੇ ਖੋਏ ਪੁੱਛਿਆ ਕਿ ਮੇਰੀ ਭਾਬੀ ਨੇ ਕੀ ਮੇਰੇ ਵਾਸਤੇ ਭੇਜਿਆ ਹੈ। ਭਾਈ ਸਾਹਿਬ ਇਹਦਾ ਕੋਈ ਜ਼ਿਕਰ ਨਹੀਂ ਕਰਦੇ। ਭਾਈ ਸਾਹਿਬ ਕਹਿੰਦੇ ਹਨ ਜਿਹੜਾ ਦਸਮ ਦੁਆਰ ਪਹੁੰਚ ਗਿਆ ਉਸਨੂੰ ਤੇ ਆਪਣੀ ਹੋਸ਼ ਹੀ ਕੋਈ ਨਹੀਂ। ਉਹ ਕੀ ਭਗਵਾਨ ਕ੍ਰਿਸ਼ਨ ਨੂੰ ਜਵਾਬ ਦੇਵੇਗਾ? ਅੰਤਰ ਧਿਆਨ ਕਰ ਦਿੱਤਾ ਸੁਦਾਮੇ ਨੂੰ। ਕਹਿੰਦੇ ਨੇ ਭਗਵਾਨ ਕ੍ਰਿਸ਼ਨ ਨੇ ਉਸ ਵਕਤ ਜਦੋਂ ਉਹਦੇ ਲੇਖੇ ਮੇਟਣ ਦਾ ਵਕਤ ਆਇਆ, ਕਿਉਂਕਿ ਗੁਰੂ ਸ਼ਬਦ ਨਾਲ ਜੋੜਿਆ ਹੋਇਆ ਸੀ, ਤੇ ਪੋਟਲੀ ਚੋਂ ਇੱਕ ਇੱਕ ਚਾਵਲ ਦਾ ਦਾਣਾ ਕੱਢ ਕੇ ਆਪਣੇ ਮੂੰਹ ਵਿੱਚ ਪਾਉਂਦੇ ਗਏ। ਇੱਕ ਦਾਣਾ ਮੂੰਹ ਵਿੱਚ ਪਾਇਆ ਤੇ ਧਰਮ ਦੇ ਦਿੱਤਾ, ਦੂਸਰਾ ਦਾਣਾ ਮੂੰਹ ਵਿੱਚ ਪਾਇਆ, ਦੰਦਾਂ ਥੱਲੇ ਚਬਾਇਆ

ਅਰਥ ਦੇ ਦਿੱਤਾ। ਤੀਸਰਾ ਦਾਣਾ ਮੂੰਹ ਵਿੱਚ ਚਬਾਇਆ ਤੇ ਕਹਿੰਦੇ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਉਸ ਦੀਆਂ ਸਾਰੀਆਂ ਕਾਮਨਾਵਾਂ ਪੂਰੀਆਂ ਕਰ ਦਿੱਤੀਆਂ। ਚੌਥਾ ਦਾਣਾ

ਸਭ ਕਹਿੰਦੇ ਨੇ ਇੱਥੇ 36 ਨਿਆਮਤਾਂ ਛਕਨੇ, ਫਿਰ ਵੀ ਤੈਨੂੰ ਵਾਹਿਗੁਰੂ ਚੇਤੇ ਨਹੀਂ ਆਉਂਦਾ। ਓਏ ਭੋਜਨ ਕਰਨ ਲੱਗਾ ਤੇ ਕਹਿ ਲਿਆ ਕਰ ਸਤਨਾਮ ਸ੍ਰੀ ਵਾਹਿਗੁਰੂ। ਹੇ ਮਾਲਕਾ ਤੇਰਾ ਲੱਖ ਲੱਖ ਸ਼ੁਕਰ ਹੈ, ਤੂੰ ਇਹ ਰਹਿਮਤ ਕੀਤੀ ਮੇਰੇ ਤੇ, ਮੈਨੂੰ ਸੋਹਣਾ ਭੋਜਨ ਦਿੱਤਾ। ਤੇ ਜਦੋਂ ਤੈਨੂੰ ਉਹ ਜੂਨ ਪਸ਼ੂ ਦੀ ਮਿਲ ਗਈ, ਫਿਰ ਤੇਰਾ ਕੰਮ ਲੈ ਕੇ ਤੇ ਤੇਰੇ ਮਾਲਕ ਨੇ ਤੇਰਾ ਰੱਸਾ ਖੋਲ ਦੇਣਾ, ਫਿਰ ਵੀ ਤੇਰਾ ਪੇਟ ਨਹੀਂ ਭਰਨਾ।

ਇੱਕ ਪਾਸਿਓਂ ਉਸ ਸੱਪ ਨੂੰ ਦੇਵਤਿਆਂ ਨੇ ਫੜਿਆ, ਇੱਕ ਪਾਸਿਓਂ ਦੈਂਤਾਂ ਨੇ ਦੇਵਤਿਆਂ ਵਿੱਚ ਵਿਸ਼ਨੂੰ ਭਗਵਾਨ ਇੰਦਰ ਆਦਿਕ ਦੇਵਤੇ ਨੇ, ਦੂਸਰੇ ਪਾਸੇ ਦੈਂਤ ਬੜੀ ਸ਼ਕਤੀ ਤੇ ਤਾਕਤ ਵਾਲੇ। ਇੱਕ ਵਾਰੀ ਸੱਪ ਨੂੰ ਸ਼ੇਸ਼ ਨਾਗ ਨੂੰ ਦੇਵਤਿਆਂ ਨੇ ਆਪਣੇ ਵੱਲ ਖਿੱਚਿਆ, ਇੱਕ ਵਾਰੀ ਦੈਂਤਾਂ ਨੇ ਸੱਪ ਨੂੰ ਸ਼ੇਸ਼ ਨਾਗ ਨੂੰ ਆਪਣੇ ਵੱਲ ਖਿੱਚਿਆ ਤੇ ਉਹ ਜਿਹੜਾ ਪਰਬਤ ਸੀ ਉਹ ਸਮੁੰਦਰ ਦੇ ਵਿੱਚ ਇਸ ਤਰ੍ਹਾਂ ਘੁੰਮਣ ਲੱਗ ਪਿਆ ਜਿਸ ਤਰ੍ਹਾਂ ਚਾਟੀ ਦੇ ਵਿੱਚ ਮਧਾਣੀ ਘੁੰਮਦੀ। ਦੇਵਤੇ ਉਸ ਸ਼ੇਸ਼ ਨਾਗ ਨੂੰ ਆਪਣੇ ਵੱਲ ਖਿੱਚਦੇ ਨੇ, ਦੈਂਤ ਆਪਣੇ ਵੱਲ ਖਿੱਚਦੇ ਨੇ ਤੇ ਪਰਬਤ ਜਿਹੜਾ ਉਹ ਸਮੁੰਦਰ ਦੇ ਵਿੱਚ ਘੁੰਮ ਰਿਹਾ। ਬੜੀਆਂ ਭਿਆਨਕ ਲਹਿਰਾਂ ਉੱਠੀਆਂ, ਜਦੋਂ ਲਹਿਰਾਂ ਉੱਠੀਆਂ ਤੇ ਸਾਰਿਆਂ ਤੋਂ ਪਹਿਲਾਂ ਜ਼ਹਿਰ ਨਿਕਲਿਆ। ਜ਼ਹਿਰ ਬੜਾ ਖਤਰਨਾਕ ਸੀ, ਧਰਤੀ ਤੇ ਸੁੱਟਦੇ ਨੇ ਤਾਂ ਨੁਕਸਾਨ ਬੜਾ ਹੁੰਦਾ। ਉਹ ਜ਼ਹਿਰ ਸ਼ਿਵਜੀ ਭਗਵਾਨ ਨੂੰ ਪੀਣ ਵਾਸਤੇ ਬੇਨਤੀ ਕੀਤੀ ਗਈ। ਉਹ ਸਾਰਾ ਜ਼ਹਿਰ ਸ਼ਿਵਜੀ ਭਗਵਾਨ ਨੇ ਪੀਤਾ। ਉਸ ਜ਼ਹਿਰ ਦਾ ਅਸਰ ਸ਼ਿਵਜੀ ਭਗਵਾਨ ਤੇ ਵੀ ਹੋਇਆ, ਉਹਨਾਂ ਦੇ ਗਲੇ ਦਾ ਰੰਗ ਨੀਲਾ ਪੈ ਗਿਆ। ਇਸ ਕਰਕੇ ਸ਼ਿਵਜੀ ਭਗਵਾਨ ਨੂੰ ਲੋਕ ਨੀਲਕੰਠ ਭਗਵਾਨ ਕਰਕੇ ਵੀ ਯਾਦ ਕਰਦੇ। ਜ਼ਹਿਰ ਤੋਂ ਬਾਅਦ ਅਨੇਕਾਂ ਵਸਤੂਆਂ ਨਿਕਲੀਆਂ ਜਿਨ੍ਹਾਂ ਵਿੱਚ ਕਾਮ ਤਿੰਨ ਗਊ, ਪਾਰਜਾਤ ਦਰਖਤ, ਲਕਸ਼ਮੀ। ਅਨੇਕਾਂ ਵਸਤੂਆਂ ਨਿਕਲੀਆਂ, ਲਕਸ਼ਮੀ ਨੂੰ ਵਿਸ਼ਨੂੰ ਭਗਵਾਨ ਜੀ ਨੇ ਅਪਣਾ ਲਿਆ, ਪਾਰਜਾਤ ਦਰਖਤ ਨੂੰ ਇੰਦਰ ਦੇਵਤਾ ਆਪਣੇ ਸਵਰਗਾਂ ਵਿੱਚ ਲੈ ਗਿਆ। ਜਿੱਥੇ ਅਨੇਕਾਂ ਚੀਜ਼ਾਂ ਨਿਕਲੀਆਂ ਉੱਥੇ ਅੰਮ੍ਰਿਤ ਦਾ ਕੜਾ ਵੀ ਨਿਕਲਿਆ, ਪਰ ਇਹ ਅੰਮ੍ਰਿਤ ਦਾ ਕੜਾ ਦੈਂਤਾਂ ਦੇ ਹੱਥ

ਅੰਮ੍ਰਿਤਾ ਕੜਾ ਦੈਂਤਾਂ ਦੇ ਹੱਥ ਲੱਗ ਗਿਆ ਤਾਂ ਦੇਵਤੇ ਬੜੇ ਦੁਖੀ ਹੋਏ। ਸਾਰੇ ਦੇਵਤਿਆਂ ਨੇ ਵਿਸ਼ਨੂੰ ਭਗਵਾਨ ਨੂੰ ਬੇਨਤੀ ਕੀਤੀ, ਐ ਭਗਵਾਨ ਅੰਮ੍ਰਿਤ ਦਾ ਘੜਾ ਦੈਂਤਾਂ ਦੇ ਹੱਥ ਵਿਚ ਹੈ, ਜੇ ਨਾ ਪੀ ਲਿਆ ਇਹ ਅਮਰ ਹੋ ਜਾਣਗੇ ਤੇ ਸਾਨੂੰ ਇਹਨਾਂ ਨੇ ਫਿਰ ਜਿਉਣ ਨਹੀਂ ਦੇਣਾ। ਪਰ ਦੈਂਤਾਂ ਦੇ ਕੋਲੋਂ ਅੰਮ੍ਰਿਤ ਦਾ ਘੜਾ ਲੈਣਾ ਬੜਾ ਔਖਾ ਸੀ, ਤਾਂ ਵਿਸ਼ਨੂੰ ਭਗਵਾਨ ਨੇ ਮੋਹਣੀ ਦਾ ਰੂਪ ਧਾਰਿਆ, ਔਰਤ ਦਾ ਐਸਾ ਸੋਹਣਾ ਰੂਪ ਧਾਰਿਆ, ਉਸ ਰੂਪ ਤੇ ਇਹ ਸਾਰੇ ਦੈਂਤ ਇੰਨੇ ਮੋਹਿਤ ਹੋਏ ਕਿ ਆਪਣੇ ਹੱਥੋਂ ਅੰਮ੍ਰਿਤ ਦਾ ਕੜਾ ਗੁਆ ਬੈਠੇ। ਵਿਸ਼ਨੂੰ ਭਗਵਾਨ ਨੇ ਮੋਹਣੀ ਦੇ ਰੂਪ ਵਿਚ ਅੰਮ੍ਰਿਤ ਦਾ ਕੜਾ ਦੈਂਤਾਂ ਕੋਲੋਂ ਲੈ ਲਿਆ, ਦੇਵਤਿਆਂ ਨੂੰ ਅੰਮ੍ਰਿਤ ਪਿਆਇਆ ਤੇ ਦੈਂਤਾਂ ਨੂੰ ਸਮੁੰਦਰ ਦਾ ਪਾਣੀ। ਜਿਹੜਾ ਅੰਮ੍ਰਿਤ ਬਚਿਆ ਉਹਨੂੰ ਸੱਚਖੰਡ ਲਿਜਾਇਆ ਗਿਆ। ਇਸ ਤਰ੍ਹਾਂ ਸਤਯੁਗ ਵਿਚ ਸਮੁੰਦਰ ਨੂੰ ਰਿੜਕ ਕੇ ਅੰਮ੍ਰਿਤ ਦਾ ਕੜਾ ਪ੍ਰਾਪਤ ਕੀਤਾ, ਦੇਵਤਿਆਂ ਨੂੰ ਪਿਆਇਆ ਤੇ ਦੈਂਤਾਂ ਦੇ ਨਾਲ ਛਲ

ਗੁਰਬਾਣੀ ਤੋਂ ਬਾਅਦ ਆਪਾਂ ਕੋਈ ਗੱਲ ਨਹੀਂ ਕਰਨੀ। ਇਸ ਗੱਲ ਨੂੰ ਗੁਰਬਾਣੀ ਵਿੱਚ ਸਾਹਿਬ ਜੀ ਬਿਆਨ ਕਰਦੇ ਨੇ, ਮਾਂ ਧਾਣਾ ਪਰਬਤ ਕਰ ਰਿੜਕਿਓ, ਪਰਬਤ ਨੂੰ ਮਧਾਣਾ ਬਣਾ ਕੇ ਜਿਸ ਤਰ੍ਹਾਂ ਦੇਵਤਿਆਂ ਨੇ ਸਮੁੰਦਰ ਨੂੰ ਰਿੜਕਿਆ, ਇਸੇ ਤਰ੍ਹਾਂ ਗੁਰੂ ਨੇ ਸ਼ਬਦ ਨੂੰ ਰਿੜਕਿਆ। ਸੱਤ ਯੁਗ ਬੀਤੇ ਆ, ਤ੍ਰੇਤਾ ਯੁਗ ਆਇਆ, ਸ੍ਰੀ ਰਾਮ ਚੰਦਰ ਦਾ ਅਵਤਾਰ ਹੋਇਆ। ਸ੍ਰੀ ਰਾਮ ਚੰਦਰ ਨੂੰ 14 ਸਾਲ ਦਾ ਬਨਵਾਸ ਮਿਲਿਆ। ਬਨਵਾਸ ਵੇਲੇ ਸੀਤਾ ਜੀ ਦਾ ਹਰਨ ਕਰਕੇ ਰਾਵਣ ਲੈ ਗਿਆ। ਰਾਵਣ ਨੂੰ ਮਾਰ ਕੇ ਸ੍ਰੀ ਰਾਮ ਚੰਦਰ ਜੀ ਸੀਤਾ ਵਾਪਸ ਲੈ ਕੇ ਆਏ। ਬਨਵਾਸ ਪੂਰਾ ਹੋ ਗਿਆ। ਸ੍ਰੀ ਰਾਮ ਚੰਦਰ ਆਪਣੀ ਨਗਰੀ ਅਯੁੱਧਿਆ ਵਾਪਸ ਆ ਗਏ। ਰਾਮ ਰਾਜ ਸ਼ੁਰੂ ਹੋ ਗਿਆ। ਇੱਕ ਦਿਨ ਦੀ ਗੱਲ ਹੈ, ਅਯੁੱਧਿਆ ਦੇ ਵਿੱਚ ਇੱਕ ਧੋਬੀ ਰਹਿੰਦਾ ਸੀ। ਇਸ ਧੋਬੇ ਦੀ ਘਰਵਾਲੀ ਇੱਕ ਰਾਤ ਬਾਹਰ ਰਹੀ, ਸਵੇਰੇ ਘਰ ਆਈ ਤਾਂ ਉਸ ਵਕਤ ਉਸ ਧੋਬੀ ਨੇ ਕਿਹਾ, ਮੈਂ ਤੈਨੂੰ ਆਪਣੇ ਘਰ ਨਹੀਂ ਰੱਖਣਾ। ਲੋਕਾਂ ਨੇ ਸਮਝਾਇਆ, ਝਗੜਾ ਨਾ ਕਰ, ਤੇਰੀ ਘਰਵਾਲੀ ਕਿਸੇ ਮਾੜੇ ਪਾਸੇ ਨਹੀਂ ਗਈ, ਇਹ ਸੀਤਾ ਜੀ ਦੀ ਸੇਵਾ ਕਰਨ ਗਈ ਸੀ। ਤੈਨੂੰ ਇੱਕ ਰਾਤ ਬਾਹਰ ਰਹਿਣ ਦੀ ਇੰਨੀ ਸਜ਼ਾ ਨਾ ਦੇ, ਇਹਨੂੰ ਘਰ ਰੱਖ ਲੈ। ਪਰ ਉਹ ਧੋਬੀ ਨਾ ਮੰਨਿਆ। ਕਹਿਣ ਲੱਗਾ, ਭਾਵੇਂ ਇਹ ਇੱਕ ਰਾਤ ਬਾਹਰ ਰਹੀਏ, ਮੈਨੂੰ ਕੀ ਪਤਾ ਕਿੱਥੇ ਰਹੀ, ਮੈਂ ਤੇ ਨਾਲ ਨਹੀਂ ਸੀ, ਮੈਂ ਇਸ ਨੂੰ ਘਰ ਨਹੀਂ ਰੱਖਣਾ, ਨਾਲੇ ਮੈਂ ਕੋਈ ਰਾਮ ਚੰਦਰ ਨਹੀਂ ਜਿਹਨੇ ਇੰਨਾ ਸਮਾਂ ਪਰਾਏ ਮਰਦ ਰਾਵਣ ਕੋਲ ਰਹਿਣ ਵਾਲੀ ਸੀਤਾ ਨੂੰ ਅਪਣਾ ਲਿਆ, ਮੈਂ ਇਸ ਨੂੰ ਆਪਣੇ ਕੋਲ ਨਹੀਂ ਰੱਖਣਾ, ਭਾਵੇਂ ਇਹ ਇੱਕ ਰਾਤ ਬਾਹਰ ਰਹੀ। ਇਸ ਗੱਲ ਦਾ ਪਤਾ ਜਦੋਂ ਸ੍ਰੀ ਰਾਮ ਚੰਦਰ ਨੂੰ ਲੱਗਾ ਕਿ ਲੋਕਾਂ ਨੂੰ ਮੇਰੀ ਪਤਨੀ ਸੀਤਾ ਤੇ ਸ਼ੱਕ ਹੈ ਕਿ ਇਹ ਪਵਿੱਤਰ ਨਹੀਂ, ਸ੍ਰੀ ਰਾਮ ਚੰਦਰ ਨੇ ਸੀਤਾ ਜੀ ਨੂੰ ਬਨਵਾਸ ਦੇ ਦਿੱਤਾ। ਸੀਤਾ ਜੀ ਮਹਾਰਿਸ਼ੀ ਬਾਲਮੀਕ ਦੇ ਆਸ਼ਰਮ ਰਹਿਣ ਲੱਗ ਪਏ। ਬਾਲਮੀਕ ਦੇ ਆਸ਼ਰਮ ਵਿੱਚ ਸੀਤਾ ਜੀ ਨੇ ਦੋ ਬੱਚਿਆਂ ਨੂੰ ਜਨਮ ਦਿੱਤਾ, ਲਵ ਤੇ ਕੁਸ਼ ਨੂੰ। ਇਹ ਦੋਨੋਂ ਲੜਕੇ ਵੱਡੇ ਹੋਏ। ਉਧਰ ਸ੍ਰੀ ਰਾਮ ਚੰਦਰ ਨੇ ਯੱਗ ਸ਼ੁਰੂ ਕੀਤਾ ਅਤੇ ਚੱਕਰਵਰਤੀ ਰਾਜਾ ਬਣਨ ਵਾਸਤੇ ਆਪਣਾ ਘੋੜਾ ਛੱਡਿਆ। ਇਹ ਘੋੜਾ ਛੱਡਣਾ ਇਹ ਹੁੰਦਾ ਕਿ ਜਿਹੜਾ ਰਾਜਾ ਆਪਣਾ ਘੋੜਾ ਛੱਡਦਾ, ਜਿਸ ਜਿਸ ਜਗ੍ਹਾ ਉਹ ਘੋੜਾ ਤੁਰ ਜਾਵੇ, ਜੇ ਉਸ ਘੋੜੇ ਨੂੰ ਰੋਕਦਾ ਕੋਈ ਨਹੀਂ, ਉਸ ਜਗ੍ਹਾ ਦਾ ਮਾਲਕ ਘੋੜੇ ਵਾਲਾ ਰਾਜਾ ਹੋ ਜਾਂਦਾ। ਹੁਣ ਸ੍ਰੀ ਰਾਮ ਚੰਦਰ ਦੇ ਘੋੜੇ ਨੂੰ ਕਿਸ ਰੋਕਣਾ ਸੀ, ਪਰ ਜਦੋਂ ਇਹ ਘੋੜਾ ਮਹਾਰਿਸ਼ੀ ਬਾਲਮੀਕ ਦੇ ਆਸ਼ਰਮ ਕੋਲ ਪਹੁੰਚਿਆ ਤਾਂ ਇੱਥੇ ਦੋਨੋਂ ਭਰਾ ਲਵ ਤੇ ਕੁਸ਼ ਖੇਡਦੇ ਪਏ ਸਨ। ਉਨ੍ਹਾਂ ਦੋਨਾਂ ਭਰਾਵਾਂ ਨੇ ਇਸ ਘੋੜੇ ਨੂੰ ਫੜ ਲਿਆ।

ਲਾਭਤੇ ਕੁਛ ਨਹੀਂ। ਸ੍ਰੀ ਰਾਮ ਚੰਦਰ ਦੇ ਛੱਡੇ ਹੋਏ ਘੋੜੇ ਨੂੰ ਫੜ ਲਿਆ, ਪਿੱਛੇ ਸੈਨਾ ਸੀ। ਸੈਨਾਪਤੀ ਨੇ ਕਿਹਾ, ਬੱਚਿਓ ਘੋੜਾ ਛੱਡ ਦਿਓ। ਪਰ ਦੋਨੋਂ ਭਰਾ ਕਹਿਣ ਲੱਗੇ, ਛਤਰੀ ਹਾਂ, ਇਸ ਤਰ੍ਹਾਂ ਦੇ ਘੋੜਾ ਛੱਡਦੇ ਨਹੀਂ, ਜੇ ਹਿੰਮਤ ਹੈ ਤੇ ਛਡਾ ਲਓ। ਲੜਾਈ ਸ਼ੁਰੂ ਹੋ ਗਈ। ਇਸ ਲੜਾਈ ਵਿੱਚ ਦੋਨਾਂ ਭਰਾਵਾਂ ਨੇ ਸੈਨਾ ਦਾ ਬੁਰੀ ਤਰ੍ਹਾਂ ਨਾਸ ਕੀਤਾ, ਇਥੋਂ ਤੱਕ ਹਨੂਮਾਨ ਨੂੰ ਵੀ ਦਰਖਤ ਦੇ ਨਾਲ ਬੰਨ ਦਿੱਤਾ। ਲਛਮਣ ਵਰਗੇ ਯੋਧੇ ਵੀ ਦੋਨਾਂ ਭਰਾਵਾਂ ਤੇ ਕਾਬੂ ਨਾ ਪਾ ਸਕੇ। ਅਖੀਰ ਸ੍ਰੀ ਰਾਮ ਚੰਦਰ ਨੂੰ ਆਪ ਲੜਨ ਵਾਸਤੇ ਆਉਣਾ ਪਿਆ। ਇਸ ਲੜਾਈ ਦੇ ਵਿੱਚ ਸ੍ਰੀ ਰਾਮ ਚੰਦਰ ਮੁਰਸ਼ਿਦ ਹੋ ਗਏ। ਤਾਂ ਉਸ ਵਕਤ ਸੀਤਾ ਜੀ ਨੂੰ ਪਤਾ ਲੱਗਾ, ਉਹਨਾਂ ਆ ਕੇ ਕਿਹਾ, ਬੱਚਿਓ ਇਹੋ ਹੀ ਤੁਹਾਡੇ ਪਿਤਾ ਸ੍ਰੀ ਰਾਮ ਚੰਦਰ ਹਨ। ਉਦੋਂ ਪਤਾ ਲੱਗਾ ਕਿ ਸ੍ਰੀ ਰਾਮ ਚੰਦਰ ਇਹੋ ਹੀ ਨੇ ਜਿਹੜੇ ਸਾਡੇ ਪਿਤਾ ਨੇ। ਤਾਂ ਲਿਖਿਆ, ਉਸ ਵਕਤ ਅੰਮ੍ਰਿਤ ਦਾ ਘੜਾ ਫਿਰ ਦੁਬਾਰਾ ਮੰਗਾਇਆ ਗਿਆ। ਉਸ ਅੰਮ੍ਰਿਤ ਦੇ ਨਾਲ ਸ੍ਰੀ ਰਾਮ ਚੰਦਰ ਅਤੇ ਬਾਕੀਆਂ ਨੂੰ ਸੁਰਤ ਵਿੱਚ ਲਿਆਂਦਾ। ਜਿਹੜਾ ਅੰਮ੍ਰਿਤ ਬਚਿਆ, ਜਗ੍ਹਾ ਪੁੱਟ ਕੇ ਉਸ ਨੂੰ ਦੱਬ ਦਿੱਤਾ ਗਿਆ। ਤ੍ਰੇਤੇ ਵਿੱਚ ਇਹ ਅੰਮ੍ਰਿਤ ਇਸ ਤਰ੍ਹਾਂ ਪ੍ਰਾਪਤ ਕੀਤਾ ਤੇ ਲਿਖਿਆ ਕਿ ਜਿਸ ਜਗ੍ਹਾ ਇਹ ਅੰਮ੍ਰਿਤ ਦਾ ਕੜਾ ਦੱਬਿਆ ਗਿਆ, ਕਲਯੁਗ ਦੇ ਵਿੱਚ ਇਹ ਜਗ੍ਹਾ ਪ੍ਰਗਟ ਹੋਈ। ਇਸ ਜਗ੍ਹਾ ਧੰਨ ਗੁਰੂ ਨਾਨਕ ਸਾਹਿਬ ਨੇ ਵੀ ਆ ਕੇ ਚਰਨ ਪਾਏ ਔਰ ਇਸ ਜਗ੍ਹਾ ਨੂੰ ਅੱਜ ਕੱਲ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਕਰਕੇ ਵੀ ਯਾਦ ਕੀਤਾ ਜਾਂਦਾ ਹੈ।

ਦੁਆਪਰ ਯੁੱਗ ਆਇਆ, ਦੁਆਪਰ ਯੁੱਗ ਬੀਤ ਗਿਆ, ਕਲਯੁੱਗ ਆਇਆ, ਧੰਨ ਗੁਰੂ ਨਾਨਕ ਸਾਹਿਬ ਦਾ ਅਵਤਾਰ ਹੋਇਆ। ਆਓ ਹੁਣ ਗੁਰਮਤ ਅਨੁਸਾਰ ਅੰਮ੍ਰਿਤ ਬਾਰੇ ਵਿਚਾਰ ਕਰਦੇ ਹਾਂ, ਕਿਉਂਕਿ ਹਰ ਪੱਖ ਦੇਖ ਕੇ ਫੇਰ ਚੱਲਣਾ ਚਾਹੀਦਾ ਹੈ, ਤਾਂ ਆਨੰਦ ਔਰ ਸਮਝ ਪੂਰੀ ਆਉਂਦੀ ਹੈ। ਧੰਨ ਗੁਰੂ ਨਾਨਕ ਸਾਹਿਬ ਦਾ ਅਵਤਾਰ ਹੋਇਆ ਸੁਲਤਾਨਪੁਰ ਲੋਧੀ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਰਹਿਣਾ ਸ਼ੁਰੂ ਕੀਤਾ, ਰੋਜ ਅੰਮ੍ਰਿਤ ਵੇਲੇ ਨਦੀ ਤੇ ਇਸ਼ਨਾਨ ਕਰਨ ਜਾਂਦੇ ਨੇ, ਅੱਜ ਵੀ ਇਸ਼ਨਾਨ ਕਰਨ ਗਏ। ਸੇਵਕ ਖਲੋਤਾ ਹੈ, ਦੇਖ ਰਿਹਾ, ਅਚਾਨਕ ਇਸ਼ਨਾਨ ਕਰਦੇ ਆ, ਧੰਨ ਗੁਰੂ ਨਾਨਕ ਸਾਹਿਬ ਨੇ ਪਾਣੀ ਦੇ ਵਿੱਚ ਐਸੀ ਝੁੱਬੀ ਲਾਈ ਕਿ ਦੁਬਾਰਾ ਉੱਤੇ ਨਹੀਂ ਆਏ। ਸਾਰੇ ਸੁਲਤਾਨਪੁਰ ਲੋਧੀ ਖਬਰ ਫੈਲ ਗਈ ਕਿ ਗੁਰੂ ਨਾਨਕ ਡੁੱਬ ਗਏ, ਪਰ ਗੁਰੂ ਨਾਨਕ ਸਾਹਿਬ ਦੇ ਵੱਡੇ ਭੈਣ ਜੀ ਬੇਬੇ ਨਾਨਕੀ, ਉਹ ਕਹਿਣ ਲੱਗੇ ਮੇਰਾ ਵੀਰ ਡੁੱਬਿਆ ਨਹੀਂ, ਕਿਉਂਕਿ ਮੇਰਾ ਵੀਰ ਤੇ ਡੁੱਬਦਿਆਂ ਨੂੰ ਤਾਰਨ ਵਾਸਤੇ ਆਇਆ। ਦੂਸਰੇ ਪਾਸੇ ਧੰਨ ਗੁਰੂ ਨਾਨਕ ਸਾਹਿਬ ਚੁੱਭੀ ਮਾਰੀ ਪਾਣੀ ਵਿੱਚ ਪਹੁੰਚ ਗਏ ਸੱਚਖੰਡ। ਅਕਾਲ ਪੁਰਖ ਦੇ ਸਾਹਮਣੇ ਖਲੋ ਕੇ ਹੱਥ ਜੋੜੇ ਤੇ ਨਾਲੇ

0: ਐ ਅਕਾਲ ਪੁਰਖ ਤੂੰ ਦਰਿਆਓ ਦਾਨਾ ਬੀਨਾ ਤੂੰ ਇੱਕ ਦਰਿਆ ਹੈ ਬੜਾ ਵੱਡਾ ਮੈਂ ਮਛਲੀ ਕੈਸੇ ਅੰਤ ਲਹਾਂ ਮੈਂ ਇੱਕ ਮੱਛੀ ਦੀ ਤਰ੍ਹਾਂ ਵਾਂ ਜਿਸ ਤਰ੍ਹਾਂ ਮੱਛੀ ਦਰਿਆ ਦਾ ਅੰਤ ਨਹੀਂ ਲੈ ਸਕਦੀ ਕਿ ਦਰਿਆ ਕੈਡਾ ਵੱਡਾ ਹੈ ਇਸੇ ਤਰ੍ਹਾਂ ਐ ਅਕਾਲ ਪੁਰਖ ਮੈਂ ਵੀ ਤੇਰਾ ਅੰਤ ਨਹੀਂ ਪਾ ਸਕਦਾ ਜਦੋਂ ਇਹ ਸ਼ਬਦ ਉਚਾਰਿਆ ਅਕਾਲ ਪੁਰਖ ਪ੍ਰਸੰਨ ਹੋਏ ਇੱਕ ਅੰਮ੍ਰਿਤ ਦਾ ਨਾਮ ਦਾ ਪਿਆਲਾ ਉਤਰਿਆ ਹੁਕਮ ਹੋਇਆ ਐ ਨਾਨਕ ਇਹ ਮੇਰੇ ਨਾਮ ਦਾ ਪਿਆਲਾ ਹੈ ਐ ਤੂੰ ਪੀ ਲੈ ਉਹ ਨਾਮ ਦਾ ਪਿਆਲਾ ਧੰਨ ਗੁਰੂ ਨਾਨਕ ਸਾਹਿਬ ਨੇ ਪੀਤਾ ਫਿਰ ਹੁਕਮ ਹੋਇਆ ਐ ਨਾਨਕ ਹਰ ਚੀਜ਼ ਦੀ ਕੋਈ ਨਾ ਕੋਈ ਕੀਮਤ ਹੈ ਤੂੰ ਮੇਰੇ ਨਾਮ ਦਾ ਪਿਆਲਾ ਪੀਤਾ ਹੈ ਦੱਸ ਤੈਨੂੰ ਇਸ ਨਾਮ ਦਾ ਰਸ ਕੈਸਾ ਆਇਆ ਹੈ ਔਰ ਇਸ ਰਸ ਦੀ ਕੀਮਤ ਕੀ ਹੋ ਸਕਦੀ ਤਾਂ ਉਸ ਵਕਤ ਧੰਨ ਗੁਰੂ ਨਾਨਕ ਸਾਹਿਬ ਨੇ ਇਹ ਸ਼ਬਦ ਉਚਾਰਿਆ
1: ਕੋਟੀ ਕੋਟੀ ਮੇਰੀ ਆਰਜ਼ਾ ਪਾਵਣ ਪੀਣ ਅਪਿਆਉ
0: ਕੋਟ ਕਹਿੰਦੇ ਨੇ ਕਰੋੜ ਐ ਪਰਮੇਸ਼ਰ ਕਰੋੜਾਂ ਕਰੋੜਾਂ ਸਾਲ ਮੇਰੀ ਉਮਰ ਹੋਵੇ ਪਵਨ ਕਹਿੰਦੇ ਨੇ ਹਵਾ ਨੂੰ ਕਰੋੜਾਂ ਕਰੋੜਾਂ ਸਾਲ ਹਵਾ ਹੀ ਖਾਵਾਂ ਤੇ ਹਵਾ ਹੀ ਪੀਵਾਂ

ਇੱਕ ਗੁਫਾ ਚ ਬਹਿ ਜਾ। ਕਰੋੜਾਂ ਕਰੋੜਾਂ ਸਾਲ ਹਵਾ ਖਾ ਕੇ ਹਵਾ ਪੀ ਕੇ ਤੇਰਾ ਨਾਮ ਜਪਾਂ, ਸੁਪਨੇ ਵਿੱਚ ਵੀ ਮੈਂ ਸੌਵਾਂ ਨਾ। ਇੰਨਾ ਤੇਰਾ ਨਾਮ ਜਪਾਂ ਪਰ ਅਕਾਲ ਪੁਰਖ ਤੇਰੇ

ਇਹ ਪੂਰਾ ਸ਼ਬਦ ਪੜਿਆ ਤੇ ਅਕਾਲ ਪੁਰਖ ਤੇਰੇ ਨਾਮ ਦੀ ਕੀਮਤ ਨਹੀਂ ਪੈ ਸਕਦੀ। ਔਰ ਇਸ ਗੱਲ ਨੂੰ ਧੰਨ ਗੁਰੂ ਨਾਨਕ ਸਾਹਿਬ ਨੇ ਆਪਣੀ

ਦੇ ਵਾਰ ਹੁਕਮ ਹੋਇਆ ਐ ਨਾਨਕ ਦਿਨ ਤੇ ਰਾਤ ਤੂੰ ਮੇਰਾ ਕੀਰਤਨ ਕਰਨਾ ਹੈ ਤੇ ਦੁਨੀਆਂ ਨੂੰ ਮੇਰੇ ਨਾਲ ਜੋੜਨਾ ਹੈ।

ਕਾਲ ਯੁਗ ਵਿੱਚ ਸਭ ਤੋਂ ਪਹਿਲਾਂ ਅਕਾਲ ਪੁਰਖ ਨੇ ਸੱਚਖੰਡ ਬੁਲਾ ਕੇ ਆਪ ਨਾਮ ਦਾ ਅੰਮ੍ਰਿਤ ਦਾ ਪਿਆਲਾ ਪਿਆਇਆ। ਧੰਨ ਗੁਰੂ ਨਾਨਕ ਸਾਹਿਬ ਆਪਣੀ ਬਾਣੀ ਵਿੱਚ

ਅਕਾਲ ਪੁਰਖ ਦੇ ਚਰਨਾਂ ਵਿਚ ਬੇਨਤੀ ਕੀਤੀ। ਗੁਰੂ ਸਾਹਿਬਾਂ ਦੀ ਅੱਖਾਂ ਬੰਦ ਨੇ, ਅੱਖਾਂ ਦੇ ਸਾਹਮਣੇ ਇੱਕ ਸੂਰਤ ਆਈ, ਲੱਤਾਂ ਪਤਲੀਆਂ ਪਰ ਭਾਰ ਸਹਿਣ ਵਾਲੀਆਂ, ਚੌੜੀ ਛਾਤੀ, ਮੱਥਾ ਚਮਕਦਾ, ਅੱਖਾਂ ਵਿੱਚ ਨਾਮ ਦੀ ਲਾਲੀ, ਬੁੱਲ ਫਰਕਦੇ ਨੇ, ਸੋਹਣਾ ਦਾੜਾ, ਸਿਰ ਤੇ ਦਸਤਾਰ, ਹੱਥ ਕੜਾ, ਗਾਤਰੇ ਕਿਰਪਾਨ, ਤੇੜ ਕਛਹਿਰਾ। ਸੋਹਣੀ ਸੂਰਤ ਦੇਖੀ ਤੋ ਗੁਰੂ ਸਾਹਿਬ ਜੀ ਪੁੱਛਦੇ ਨੇ, ਐ ਸੂਰਤ ਤੂੰ ਕੌਣ ਹੈ? ਉਹ ਸੂਰਤ ਬੋਲੀ, ਮੈਂ ਖਾਲਸਾ। ਗੁਰੂ ਸਾਹਿਬ ਜੀ ਪੁੱਛਦੇ ਨੇ, ਤੂੰ ਕਿੱਥੋਂ ਆਈ? ਉਹ ਸੂਰਤ ਬੋਲੀ, ਮੈਂ ਤੁਹਾਡੇ ਹਿਰਦੇ ਵਿੱਚੋਂ ਆਈ ਹਾਂ, ਮੈਨੂੰ ਹੁਣ ਤੁਸੀਂ ਬਾਹਰ ਪ੍ਰਗਟ ਕਰੋ। ਜੋ ਚਾਹੀਦਾ ਸੀ ਉਹ ਮਿਲ ਗਿਆ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਪਸ ਆਨੰਦਪੁਰ ਸਾਹਿਬ ਆ ਗਏ, ਪਰ ਸੋਚਣ ਲੱਗੇ, ਇਹ ਸੂਰਤ ਬੜੀ ਸੋਹਣੀ, ਪਰ ਕਿਹਨੂੰ ਦਿਆਂ? ਮਸੰਦਾਂ ਨੂੰ, ਪੰਡਤਾਂ ਨੂੰ, ਸਾਧੂਆਂ ਸੰਨਿਆਸੀਆਂ ਨੂੰ ਕਿਹਨੂੰ ਦਿਆਂ ਇਹ ਸੂਰਤ? ਕਿਉਂਕਿ ਜੇ ਆਪਾਂ ਦੁੱਧ ਲੈਣ ਜਾਣਾ ਹੋਵੇ ਤੇ ਭਾਂਡੇ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਲਿਜਾਨੇ ਆ। ਜੇ ਦੁੱਧ ਵਾਸਤੇ ਭਾਂਡਾ ਸਾਫ ਚਾਹੀਦਾ ਤੇ ਅੰਮ੍ਰਿਤ ਵਾਸਤੇ ਵੀ ਤਾਂ ਮਨ ਦਾ ਭਾਂਡਾ ਸੋਹਣਾ।

ਨੇ ਭੇਟਾ ਕਿਉਂ ਮੰਗੀ? ਇਹ ਤੇ ਗੁਰੂ ਦਾ ਕੌਤਕ ਹੈ। ਕਹਿਣ ਲੱਗੇ ਸਿੱਖਾ, ਸਾਡੇ ਵਾਸਤੇ ਭੇਟਾ ਕੀ ਲਿਆਂਦੀ? ਸਿੱਖ ਹੱਥ ਜੋੜ ਕੇ ਕਹਿਣ ਲੱਗਾ, ਪਾਤਸ਼ਾਹ ਮੈਂ ਕੀ ਦੇਣ ਜੂਗਾ? ਸਭ ਕੁਛ ਆਪਦਾ ਮੈਂ ਸੁਨਿਆਰਾ ਵਾਂ। ਹਾਥੀਆਂ ਦੇ ਦੰਦ ਦਾ ਇੱਕ ਕੰਗਨ ਜਿਹਦੇ ਵਿੱਚ ਹੀਰੇ ਜੜੇ ਹੋਏ ਸਨ, ਮੈਂ ਆਪਦੇ ਵੱਡੇ ਮਸੰਦ ਚੇਤੋ ਨੂੰ ਉਦੋਂ ਦਿੱਤਾ ਸੀ ਜਦੋਂ ਉਹ ਕਾਬਲ ਗਿਆ ਸੀ। ਦੂਸਰਾ ਕੰਗਨ ਜਿਹਦੇ ਵਿੱਚ ਹੀਰੇ ਜੜੇ ਨੇ ਮੈਂ ਲੈ ਕੇ ਆਇਆ ਸਾਂ। ਉਹ ਕੰਗਨ ਮੈਂ ਚੇਤੋ ਮਸੰਦ ਨੂੰ ਦੇ ਦਿੱਤਾ, ਕਿਉਂਕਿ ਚੇਤੋ ਨੇ ਕਿਹਾ ਸੀ ਕਿ ਸਿੱਖਾ, ਤੇਰੇ ਨਾਲ ਗੁਰੂ ਸਾਹਿਬ ਜੀ ਬੜੇ ਨਾਰਾਜ਼ ਨੇ, ਤੂੰ ਦਰਬਾਰ ਵਿੱਚ ਨਾ ਜਾਈ। ਇਹ ਸੁਣ ਕੇ ਗੁਰੂ ਸਾਹਿਬਾਂ ਨੇ ਆਪਣੇ ਦੋਨੋਂ ਹੱਥ ਅੱਗੇ ਕਰ ਦਿੱਤੇ ਤੇ ਨਾਲੇ ਕਹਿਣ ਲੱਗੇ, ਸਿੱਖਾ ਐ ਦੇਖ, ਮੇਰੇ ਹੱਥ ਤੇ ਖਾਲੀ ਨੇ, ਤੇਰੇ ਕੰਗਨ ਮੇਰੇ ਕੋਲ ਨਹੀਂ ਆਏ। ਸਿੱਖ ਨੇ ਕਿਹਾ, ਪਾਤਸ਼ਾਹ ਮੈਂ ਤਾਂ ਚੇਤੋ ਮਸੰਦ ਨੂੰ ਦਿੱਤੀ ਸਨ ਤੇ ਚੇਤੋ ਮਸੰਦ ਸੰਗਤ ਚ ਬੈਠਾ ਸੀ। ਉੱਠ ਕੇ ਖੜਾ ਹੋ ਗਿਆ, ਕਹਿਣ ਲੱਗਾ, ਪਾਤਸ਼ਾਹ ਇਹ ਝੂਠ ਬੋਲਦਾ, ਇਹ ਕੰਗਾਲ ਕੰਗਣ।

కలిగి తరు బాధ్యానికి అచేతో మేరా సిర్ కది కంగాల్ నీ హోయా నామ బాణీ నాల్ మాయా నాల్ హమేషా అమీర హై ఫిర ఏ జిహడా ఏ ఏ నామ బాణీ నాల్ వీ అమీర హై ఏ మాయా నాల్ వీ అమీర హై ਜੇ ਤੈਨੂੰ ਕੰਗਣ ਚੰਗੇ ਲੱਗੇ ਨੇ ਤੈਨੂੰ ਦੇ ਦਿਆਂਗੇ ਪਰ ਇੱਕ ਵਾਰੀ ਦਰਬਾਰ ਚ ਲੈ ਆ ਤਾਂ ਕਿ ਸਿੱਖ ਦੀ ਭਾਵਨਾ ਪੂਰੀ ਹੋ ਜਾਏ ਇਹ ਸੁਣ ਕੇ ਚੇਤੋ ਮਸੰਤ ਸੰਗਤ ਚ ਖਲੋ ਕੇ ਉੱਚੀ ਉੱਚੀ ਬੋਲਣ ਲੱਗ ਪਿਆ ਕਹਿਣ ਲੱਗਾ ਮਹਾਰਾਜ ਇਹ ਕੰਗਾਲ ਇਹ ਹੀਰਿਆਂ ਦੇ ਕੰਗਣ ਕਿਵੇਂ ਦੇ ਸਕਦਾ ਇਸ ਕੰਗਾਲ ਪਿੱਛੇ ਤੁਸੀਂ ਭਾਰੀ ਸੰਗਤ ਵਿੱਚ ਮੇਰੀ ਬੇਇੱਜ਼ਤੀ ਕਰਦੇ ਅਸੀਂ ਮਸੰਦ ਲੋਕ ਜਗ੍ਹਾ ਜਗ੍ਹਾ ਜਾ ਕੇ ਪ੍ਰਚਾਰ ਕਰਦੇ ਹਾਂ ਗੁਰੂ ਘਰ ਵਾਸਤੇ ਦਸਵੰਦ ਲੈ ਕੇ ਆਉਂਦੇ ਹਾਂ ਤੇ ਤੁਸੀਂ ਸਾਡੀ ਬੇਇੱਜ਼ਤੀ ਕਰਦੇ ਹੋ ਇਸ ਝੂਠੇ ਤੇ ਕੰਗਾਲ ਸਿੱਖ ਪਿੱਛੇ ਜਦੋਂ ਇਹ ਗੱਲ ਕਹੀ ਤੇ ਕਲਗੀਧਰ ਪਾਤਸ਼ਾਹ ਆਪਣੇ ਸਿੰਘਾਸਨ ਤੋਂ ਉੱਠ ਕੇ ਖੜੇ ਹੋ ਗਏ ਸਾਹਿਬਾਂ ਦੇ ਚਿਹਰੇ ਤੇ ਸਖਤੀ ਦਾ ਰੰਗ ਆਇਆ ਚੇਤੋ ਮਸੰਦ ਨੇ ਸਿਰ ਤੇ ਪੱਗ ਬੰਨੀ ਸੀ ਸਾਹਿਬਾਂ ਸਿਰ ਤੇ ਹੱਥ ਮਾਰਿਆ ਚੇਤੋ ਮਸੰਦ ਦੀ ਪੱਗ ਥੱਲੇ ਡਿੱਗ ਪਈ ਤੇ ਵਿੱਚੋਂ ਹੀਰਿਆਂ ਵਾਲਾ ਕੰਗਣ ਵੀ ਬਾਹਰ ਜਾ ਪਿਆ ਚੇਤੋ ਦੀਆਂ ਅੱਖਾਂ ਨੀਵੀ ਧਰਤੀ ਵੇਲ ਨਹੀਂ ਦਿੰਦੀ ਕਿ ਗਰਕ ਹੋ ਜਾਏ ਸਾਹਿਬਾਂ ਨੇ ਉਸੇ ਵੇਲੇ ਪੰਜ ਸ਼ਸਤਰਧਾਰੀ ਸਿੰਘ ਬੁਲਾਏ ਤੇ ਕਿਹਾ ਜਾਓ ਚੇਤੋ ਦੇ ਘਰ ਚੇਤੋ ਦੇ ਘਰੋਂ ਸਿੰਘ ਦੂਸਰਾ ਕੰਗਣ ਵੀ ਕੱਢ ਲਿਆ ਹੈ ਸਿੱਖ ਦੀ ਭਾਵਨਾ ਪੂਰੀ ਹੋ ਗਈ ਪਰ ਕਲਗੀਧਰ ਪਾਤਸ਼ਾਹ ਦਾ ਮਨ ਇਹਨਾਂ ਮਸੰਦਾਂ ਵੱਲੋਂ ਉਚਾਟ ਹੋ ਗਿਆ ਕਿ ਇਹ ਜਿਹੜੇ ਮਸੰਦ ਨੇ ਇਹ ਅੰਮ੍ਰਿਤ ਛਕਣ ਦੇ

ਪੰਡਤਾਂ ਦੀ ਪ੍ਰੀਖਿਆ ਲਈ ਦੋ ਲੰਗਰ ਲਾਏ, ਇੱਕ ਵਿੱਚ ਮਾਸ ਬਣਾਇਆ, ਇੱਕ ਲੰਗਰ ਸਾਦਾ ਬਣਾਇਆ। ਤੇ ਸਾਹਿਬਾਂ ਨੇ ਕਿਹਾ ਜਿਹੜਾ ਮਾਸ ਵਾਲਾ ਲੰਗਰ ਛਕੇਗਾ ਉਹਨੂੰ ਬਹੁਤੀ ਮਾਇਆ ਮਿਲੇਗੀ, ਜਿਹੜਾ ਸਾਦਾ ਲੰਗਰ ਛਕੇਗਾ ਉਹਨੂੰ ਘੱਟ ਮਾਇਆ ਮਿਲੇਗੀ। ਮਾਸ ਖਾਣ ਦੇ ਨਾਲ ਸੋਨੇ ਦੀਆਂ ਮੋਹਰਾਂ ਜ਼ਿਆਦਾ ਮਿਲਣੀਆਂ ਨੇ। ਇਹ ਸੋਚ ਕੇ ਬਹੁਤੇ ਮਾਸ ਵਾਲੇ ਪਾਸੇ ਬੈਠ ਗਏ, ਸਾਦੇ ਪਾਸੇ ਘੱਟ ਬੈਠੇ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ, ਜਿਨ੍ਹਾਂ ਨੇ ਸਾਦਾ ਲੰਗਰ ਖਾਧਾ ਉਹਨਾਂ ਪੰਡਤਾਂ ਨੂੰ ਚੋਖੀ ਮਾਇਆ ਦਿੱਤੀ, ਤੇ ਜਿਨ੍ਹਾਂ ਨੇ ਮਾਸ ਵਾਲਾ ਲੰਗਰ ਖਾਧਾ ਜਿੰਨੀ ਕਹੀ ਸੀ ਉਨੀ ਉਨੀ ਮਾਇਆ ਉਹਨਾਂ ਨੂੰ ਦਿੱਤੀ। ਪਰ ਇਹਨਾਂ ਵੱਲੋਂ ਵੀ ਮਨ ਉਦਾਸ ਹੋ ਗਿਆ ਕਿ ਜਿਹੜਾ ਆਦਮੀ ਮਾਇਆ ਬਦਲੇ ਆਪਣੇ ਧਰਮ ਤੇ ਪੱਕਾ ਨਹੀਂ ਰਹਿ ਸਕਦਾ ਉਹ ਜ਼ੁਲਮ ਦਾ

ਇੰਨੇ ਨੂੰ ਸਾਰੀ ਸੰਗਤ ਮੱਥਾ ਟੇਕਣ ਲੱਗ ਪਈ। ਕੌਣ ਆਇਆ? ਗੁਰੂ ਸਾਹਿਬਾਂ ਦੇ ਮਹਿਲ ਮਾਤਾ ਸਾਹਿਬ ਦੇਵਾ। ਗੁਰੂ ਸਾਹਿਬਾਂ ਦੇ ਕੋਲ ਆ ਕੇ ਖੜੇ ਹੋ ਗਏ, ਝੋਲੀ ਅੱਗੇ ਕੀਤੀ, ਝੋਲੀ ਵਿਚ ਪਤਾਸੇ ਨੇ, ਉਹ ਪਤਾਸੇ ਬਾਟੇ ਵਿਚ ਪਾ ਦਿੱਤੇ ਤੇ ਮੁਸਕਰਾਉਂਦੇ ਹੋਇਆ ਆਖਿਆ, ਪਾਤਸ਼ਾਹ ਮੇਰਾ ਹਿੱਸਾ। ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਹਾਂ ਸਾਹਿਬ ਦੇਵਾ, ਤੁਹਾਡਾ ਵੀ ਹਿੱਸਾ। ਮੈਂ ਅੰਮ੍ਰਿਤ ਤਿਆਰ ਕਰ ਰਿਹਾ ਸਾਂ ਮੁਰਦਿਆਂ ਵਿਚ ਨਵੀਂ ਰੂਹ ਫੂਕਣ ਵਾਸਤੇ। ਜਾਤ ਪਾਤ ਊਚ ਨੀਚ ਖਤਮ ਕਰਕੇ ਇਕ ਨਵਾਂ ਸਮਾਜ ਬਣਾਉਣ ਵਾਸਤੇ। ਪਰ ਤੁਸਾਂ ਇਸ ਅੰਮ੍ਰਿਤ ਵਿਚ ਪਿਆਰ, ਮਿਠਾਸ, ਸਹਿਨਸ਼ੀਲਤਾ ਭੁੱਲ ਦਿੱਤੀ। ਹੁਣ ਜਦੋਂ ਕੋਈ ਅੰਮ੍ਰਿਤ ਛਕੇਗਾ, ਜੇ ਚਰਖਣੀਆਂ ਤੇ ਚੜੇਗਾ ਤਾਂ ਵੀ ਬਾਣੀ ਪੜੇਗਾ, ਜੇ ਕਿਸੇ ਦੀ ਖੋਪਰੀ ਲਾਈ ਜਾਏਗੀ ਤਾਂ ਵੀ ਉਹ ਬਾਣੀ ਪੜੇਗਾ, ਜੇ ਕਿਸੇ ਦਾ ਬੰਦ ਬੰਦ ਕੱਟਿਆ ਜਾਏਗਾ ਤਾਂ ਵੀ ਉਹ ਬਾਣੀ ਪੜੇਗਾ। ਅੰਮ੍ਰਿਤ ਤਿਆਰ ਹੋ ਗਿਆ। ਅੰਮ੍ਰਿਤ ਤਿਆਰ ਕਰਕੇ ਜਿਹਨੇ ਪਹਿਲਾਂ ਸਿਰ ਦਿੱਤਾ ਸੀ ਦਇਆ ਰਾਮ ਨੇ, ਉਹਦੇ ਸਾਹਮਣੇ ਖੜੇ ਹੋਏ। ਇੱਕ ਅੰਮ੍ਰਿਤ ਦਾ ਚੁੱਲ੍ਹਾ ਦਇਆ ਰਾਮ ਨੂੰ ਦਿੱਤਾ, ਪੀਣ ਦਾ ਇਸ਼ਾਰਾ ਕੀਤਾ। ਦਇਆ ਰਾਮ ਨੇ ਅੰਮ੍ਰਿਤ ਦਾ ਚੁੱਲ੍ਹਾ ਜਦੋਂ ਪੀਤਾ, ਇੱਕ ਨਵੀਂ ਬੋਲੀ ਦਿੱਤੀ ਤੇ ਗੁਰੂ ਸਾਹਿਬਾਂ ਨੇ ਕਿਹਾ, ਕਹੋ ਦਇਆ ਰਾਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਹੁਣ ਪੰਜਾਂ ਦੇ ਨਾਮ ਵੀ ਬਦਲੀ ਹੋ ਗਏ। ਦਇਆ ਹੁਣ ਦਇਆ ਸਿੰਘ ਹੋ ਗਿਆ ਤੇ ਤੁਸੀਂ ਹੁਣ ਸ਼ੇਰ ਹੋ, ਤੇ ਜਿਹੜਾ ਸ਼ੇਰ ਹੈ ਉਹ ਕਦੀ ਡਰਦਾ ਨਹੀਂ। ਹੁਣ ਤੁਸਾਂ ਜ਼ੁਲਮ ਦਾ ਮੁਕਾਬਲਾ ਕਰਨਾ, ਜ਼ੁਲਮ ਖਤਮ ਕਰਨਾ, ਗਰੀਬਾਂ ਦੀ ਮਜ਼ਲੂਮਾਂ ਦੀ ਰੱਖਿਆ ਕਰਨੀ। ਜਦੋਂ ਪੰਜਾਂ ਨੇ ਅੰਮ੍ਰਿਤ ਛਕਿਆ ਤੇ ਹੁਣ ਪੰਜਾਂ ਦੇ ਮਨਾਂ ਦੀ ਅਵਸਥਾ ਇਹ ਹੋ ਗਈ, ਬਾਪ ਦਿਲਾਸਾ ਮੇਰੋ ਕੀਨਾ, ਸੇਜ ਸੁਖਾਲੇ ਮੁੱਖ ਅੰਮ੍ਰਿਤ ਦੀਨਾ। ਸਾਡੇ ਬਾਪ ਕਲਗੀਆਂ ਵਾਲੇ ਨੇ ਆਪਣੇ ਹੱਥਾਂ ਦੇ ਨਾਲ ਸਾਡੇ ਮੂੰਹ ਵਿਚ ਅੰਮ੍ਰਿਤ ਪਾਇਆ। ਹੁਣ ਪੰਜਾਂ ਦੇ ਅੱਗੇ ਹੱਥ ਜੋੜ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਖੜੇ ਹੋ ਗਏ ਕਿ ਸਿੱਖੋ, ਹੁਣ ਤੁਸੀਂ ਗੁਰੂ ਹੋ, ਹੁਣ ਮੈਨੂੰ ਅੰਮ੍ਰਿਤ ਦਿਓ। ਇਸ ਦੁਨੀਆਂ ਵਿਚ ਇੱਕ ਨਵੀਂ ਗੱਲ ਸੀ ਕਿ ਗੁਰੂ ਚੇਲਾ ਬਣ ਗਿਆ ਤੇ ਚੇਲੇ ਗੁਰੂ ਬਣ ਗਏ। ਦਇਆ ਸਿੰਘ ਕਹਿਣ ਲੱਗੇ, ਪਾਤਸ਼ਾਹ ਅਸਾਂ ਸਿਰ ਦੇ ਕੇ ਅੰਮ੍ਰਿਤ ਲਿਆ, ਤੁਸੀਂ ਅੰਮ੍ਰਿਤ ਮੰਗਦੇ ਹੋ, ਤੁਸੀਂ ਕੀ ਭੇਟਾ ਦਿਓਗੇ? ਤਾਂ ਗੁਰੂ ਸਾਹਿਬਾਂ ਨੇ ਕਿਹਾ, ਮੈਂ ਆਪਣਾ ਪਿਤਾ ਹਿੰਦੂ ਧਰਮ ਦੀ ਰਾਖੀ ਵਾਸਤੇ ਪਹਿਲਾਂ ਦੇ ਚੁੱਕਾ, ਮੇਰਾ ਪਰਿਵਾਰ ਹੈ, ਮੇਰਾ ਆਪਣਾ ਆਪ ਸਭ ਕੁਛ ਭੇਟਾ ਕਰ ਦਿਆਂਗਾ, ਪਰ ਮੈਨੂੰ ਅੰਮ੍ਰਿਤ ਛਕਾਓ। ਪੰਜਾਂ ਪਿਆਰਿਆਂ ਨੇ ਗੁਰੂ ਸਾਹਿਬਾਂ ਨੂੰ ਅੰਮ੍ਰਿਤ ਛਕਾਇਆ ਤੇ ਹੁਣ ਗੁਰੂ ਸਾਹਿਬਾਂ ਦਾ ਨਾਮ ਵੀ ਬਦਲੀ ਹੋ ਗਿਆ, ਗੋਬਿੰਦ ਰਾਏ ਤੋਂ ਗੋਬਿੰਦ ਸਿੰਘ, ਤੇ ਦੂਰ ਸਾਰਿਓ ਇੱਕ ਸੱਦ ਉੱਠੀ, ਵਾਹੋ ਵਾਹੋ ਗੋਬਿੰਦ ਸਿੰਘ, ਆਪੇ ਗੁਰੂ ਚੇਲਾ। ਧੰਨ ਹੈ ਗੁਰੂ ਜਿਹੜਾ ਆਪੇ ਗੁਰੂ ਬਣਿਆ ਤੇ ਆਪੇ ਚੇਲਾ ਬਣਿਆ, ਇੱਕ ਨਵਾਂ ਰਾਹ ਦੁਨੀਆਂ ਨੂੰ ਦਿੱਤਾ। ਇਹ ਜ਼ਰੂਰੀ ਨਹੀਂ ਕਿ ਗੁਰੂ ਹਮੇਸ਼ਾ ਗੁਰੂ ਰਹਿ ਸਕਦਾ ਹੈ ਤੇ ਚੇਲਾ ਹਮੇਸ਼ਾ ਚੇਲਾ। ਕਹਿਣ ਲੱਗੇ, ਨਹੀਂ, ਜਦੋਂ ਖਾਲਸਾ ਸਾਜੇ ਆ ਫਿਰ ਇਹ ਕਿਹਾ ਕਿ ਹੁਣ ਤੁਹਾਡੇ ਵਿੱਚ ਤੇ ਮੇਰੇ ਵਿੱਚ

ਹੋਣਿਕ ਵਿਚਾਰ ਹੈ ਕਿ ਗੁਰੂ ਸਾਹਿਬਾਂ ਨੇ ਉਹਨਾਂ ਪੰਜਾਂ ਨੂੰ ਨਾਮ ਦਿੱਤੇ ਦਿਆ ਰਾਮ ਨੂੰ ਦਿਆ ਸਿੰਘ ਸਿੰਘ ਨਾਮ ਉਦੋਂ ਦਿੱਤਾ ਜਦੋਂ ਉਹਨਾਂ ਅੰਮ੍ਰਿਤ ਛਕਿਆ ਤੇ ਜੇ ਕੋਈ ਬਗੈਰ ਅੰਮ੍ਰਿਤ ਛਕੇ ਸਿੱਖ ਪਰਿਵਾਰ ਵਿੱਚ ਜਨਮ ਲੈ ਕੇ ਆਪਣੇ ਨਾਮ ਦੇ ਨਾਲ ਸਿੰਘ ਲਫ਼ਜ਼ ਲਾਂਦਾ ਉਹ ਸਿੰਘ ਲਫ਼ਜ਼ ਮਾਤਾ ਪਿਤਾ ਦਾ ਦਿੱਤਾ ਹੋ ਸਕਦਾ ਹੈ ਗੁਰੂ ਵੱਲੋਂ ਸਿੰਘ ਲਫ਼ਜ਼ ਉਦੋਂ ਮਿਲੇਗਾ ਜਦੋਂ ਆਪਾਂ ਅੰਮ੍ਰਿਤ ਛਕਾਂਗੇ ਗੁਰੂ ਨੇ ਕਿੰਨੀ ਕਿਰਪਾ ਕੀਤੀ ਨਾ ਸਮੁੰਦਰ ਰਿੜਕਣ ਦੀ ਲੋੜ ਹੈ ਨਾ ਅਵਤਾਰ ਬਣਨ ਦੀ ਤੇ ਗੁਰੂ ਨਾਨਕ ਵਰਗਾ ਕੋਈ ਹੋ ਨਹੀਂ ਸਕਦਾ ਕਿ ਜਿਹਨੂੰ ਸੱਚਖੰਡ ਅਕਾਲ ਪੁਰਖ ਬੁਲਾ ਕੇ ਅੰਮ੍ਰਿਤ ਪਿਆਵੇ ਕਿੰਨੀ ਕਿਰਪਾ ਕੀਤੀ ਰਹਿਤ ਬੈਤ ਵਾਲੇ ਪੰਜ ਸਿੰਘਾਂ ਕੋਲ ਜਾਓ ਬੇਨਤੀ ਕਰੋ ਉਹ ਅੰਮ੍ਰਿਤ ਤਿਆਰ ਕਰਕੇ ਪਾਈ ਤੁਹਾਨੂੰ ਛਕਾ ਦੇਣਗੇ ਤੋ ਜਿਹਨੇ ਅੰਮ੍ਰਿਤ ਨਹੀਂ ਛਕਿਆ ਸਿੱਖ ਪਰਿਵਾਰ ਵਿੱਚ ਜਨਮ ਲੈ ਕੇ ਉਹਦਾ ਜੀਵਨ ਕਿਸੇ ਲੇਖੇ ਨਹੀਂ ਅੰਮ੍ਰਿਤ ਜਿਹੜਾ ਛਕ ਲੈਂਦਾ ਉਹਦੀ ਕੋਈ ਜਾਤ ਨਹੀਂ ਅਗਰ ਇੱਕ ਚਮਾਰ ਵੀ ਅੰਮ੍ਰਿਤ ਛਕ ਲਵੇ ਰਹਿਤ ਵਿੱਚ ਰਵੇ ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਉਹ ਫਿਰ ਚਮਾਰ ਨਹੀਂ

ਪਿਤਾ ਬੱਚੇ ਦਾ ਭਲਾ ਲੋੜਦੇ ਨੇ। ਕਈ ਵਾਰੀ ਐਸਾ ਵੀ ਹੋਇਆ ਸੁਜਾਨ ਬਾਪ ਨੇ ਸੂਝਵਾਨ ਮਾਂ ਨੇ ਬੱਚੇ ਨੂੰ ਕਿਤੇ ਮਾਰਿਆ ਵੀ ਹੋਵੇ ਲੇਕਿਨ ਉਸ ਮਾਰਨ ਵਿਚ ਵੀ ਭਲਾ ਛੁਪਿਆ, ਉਸ ਤਾੜਨ ਵਿਚ ਵੀ ਉਸਦੇ ਜੀਵਨ ਦਾ ਸ਼ੁਭ ਚਿੰਤਨ ਦਾ ਭਾਵ ਹੈ। ਉਸ ਬੱਚੇ ਦੀ ਜ਼ਿੰਦਗੀ ਬਣਾ ਦੇਣ ਵਾਸਤੇ ਕਿਸੇ ਵੇਲੇ ਥੋੜਾ ਬਹੁਤ ਘੂਰਿਆ ਵੀ ਹੋਵੇ। ਇਸੇ ਤਰ੍ਹਾਂ ਕਦੇ ਕਦੇ ਐਸਾ ਵੀ ਹੋਇਆ, ਤੁਸੀਂ ਵੇਖਿਆ ਬੱਚਾ ਬਹੁਤ ਸਤਾਨੀਆਂ ਕਰਦਾ, ਬਹੁਤ ਨਾਦਾਨੀਆਂ ਕਰਦਾ, ਮਾਂ ਨੂੰ ਬੜਾ ਤੰਗ ਕੀਤਾ, ਬੜਾ ਪਰੇਸ਼ਾਨ ਕੀਤਾ। ਸ਼ਾਮ ਪਈ ਇਹ ਬਾਪ ਘਰ ਆਇਆ ਤੇ ਮਾਂ ਕਹਿੰਦੀ, ਦੇਖੋ ਜੀ ਤੁਹਾਨੂੰ ਇੱਕ ਗੱਲ ਕਹਿਣੀ, ਕਹੋ। ਕਾਕਾ ਹੁਣ ਹੱਥਾਂ ਚ ਨਹੀਂ ਰਹਿੰਦਾ, ਬਹੁਤ ਤੰਗ ਕਰਦਾ, ਬਹੁਤ ਪਰੇਸ਼ਾਨ ਕਰਦਾ, ਸਾਰਾ ਦਿਨ ਗੁਆਂਢੀਆਂ ਦੇ ਬੱਚਿਆਂ ਨਾਲ ਲੜਦਾ। ਹਾਲਾਂਕਿ ਬੱਚੇ ਨੇ ਕਾਹਦਾ ਲੜਨਾ, ਬੱਚਾ ਬੜਾ ਨਿਰਵੈਰ ਹੁੰਦਾ, ਇਹਦੀ ਲੜਾਈ ਬੜੀ ਆਰਜ਼ੀ ਹੁੰਦੀ। ਇਧਰੋਂ ਲੜਦਾ ਤੇ ਜਿੰਨੇ ਚਿਰ ਨੂੰ ਇਹਦੀ ਹਮਾਇਤ ਵਿਚ ਉਹਦੇ ਮਾਂ ਪਿਓ ਇਕੱਠੇ ਹੁੰਦੇ, ਉਹਨੇ ਚਿਰ ਨੂੰ ਫਿਰ ਮੰਨ ਕੇ ਖੇਡਦੇ ਪੈਂਦੇ। ਪੋਲਾ ਭਾਵ ਹੈ ਲੇਕਿਨ ਮਾਂ ਸ਼ਿਕਾਇਤ ਕਰ ਰਹੀ, ਕਹਿੰਦੀ ਆਂਢੀਆਂ ਗੁਆਂਢੀਆਂ ਨਾਲ ਲੜਦਾ ਹੈ, ਗਲਤ ਚੀਜ਼ਾਂ ਨੂੰ ਹੱਥ ਪਾਉਂਦਾ ਹੈ, ਉਲਾਮੇ ਆਉਂਦੇ ਨੇ। ਤੇ ਜਿਵੇਂ ਜਿਵੇਂ ਉਹ ਗੱਲਾਂ ਕਰਦੀ ਹੈ ਨਾ, ਉਵੇਂ ਉਵੇਂ ਬਾਪ ਦੀਆਂ ਅੱਖਾਂ ਚ ਗੁੱਸਾ ਆਉਂਦਾ ਚਲਿਆ ਜਾ। ਉਹਨੂੰ ਇਸ ਗੱਲ ਦੀ ਘਬਰਾਹਟ ਹੈ, ਇਹ ਬੱਚਾ ਨਲਾਇਕ ਹੋ ਜਾਏਗਾ ਤੇ ਮੇਰਾ ਨਾਂ ਡੋਲੇਗਾ, ਮੇਰੇ ਨਾਂ ਨੂੰ ਕਲੰਕਿਤ ਕਰੇਗਾ। ਉਹਨੂੰ ਗੁੱਸਾ ਆਉਂਦਾ ਚਲਿਆ ਜਾ ਹੈ ਤੇ ਮਾਂ ਇਹ ਵੀ ਵੇਖ ਰਹੀ ਹੈ ਕਿ ਇਹਨੂੰ ਗੁੱਸਾ ਆ ਰਿਹਾ। ਤੇ ਫਿਰ ਕਹਿੰਦੀ, ਦੇਖੋ ਮੈਂ ਤੁਹਾਨੂੰ ਕੁਝ ਨਹੀਂ ਕਹਿਣਾ, ਹੁਣ ਕੁਝ ਨਹੀਂ ਕਹਿਣਾ, ਜੇ ਤੁਸੀਂ ਬੱਚੇ ਨੂੰ ਕੁਝ ਕਹਿਣਾ ਤੇ ਫਿਰ ਮੈਂ ਤੁਹਾਨੂੰ ਕੁਝ ਨਹੀਂ ਦੱਸਦਾ। ਮੈਂ ਤੁਹਾਨੂੰ ਇਹ ਬੇਨਤੀ ਕਰਨੀ ਆ ਵੀ ਇਹ ਠੀਕ ਹੈ, ਉਹਨੂੰ ਸਮਝਾਉਣ ਦੀ ਲੋੜ ਹੈ, ਉਹਨੂੰ ਪਹੁੰਚਾਉਣ ਦੀ ਲੋੜ ਹੈ, ਪਰ ਆਖਿਆ ਜੇ ਕੁਝ ਨਾ, ਭਾਵ ਮਾਰਿਆ ਜੇ ਨਾ। ਔਰ ਐਸਾ ਵੀ ਕਹਿੰਦੇ ਨੇ ਕਿ ਮਾਂ ਦੀ ਮਮਤਾ ਐਸੀ ਹੈ, ਇਹ ਬੱਚੇ ਨੂੰ ਆਪ ਤਾਂ ਮਾਰ ਲੈਂਦੀ ਹੈ, ਕਿਸੇ ਨੂੰ ਕੌੜਾ ਵੇਖਣ ਵੀ ਨਹੀਂ ਦਿੰਦੀ। ਇੱਥੋਂ ਤੱਕ ਜਿਹਦਾ ਅਧਿਕਾਰ ਹੈ ਬਾਪ ਨੂੰ ਵੀ ਕਹਿੰਦੀ ਹੱਥ ਨਾਲ। ਤੇ ਕਈ ਵਾਰੀ ਇਉਂ ਲੱਗਦਾ ਹੈ ਜਿਵੇਂ ਸਤਿਗੁਰੂ ਮਾਂ ਪਿਓ ਬਣ ਕੇ ਸਾਡੀ ਇੱਕ ਹਰਕਤ ਤੇ ਨਿਗਾਹ ਰੱਖ ਰਹੇ। ਸਹਿਬ ਪੰਚਮ ਪਾਤਸ਼ਾਹ ਨਾਦਾਨ ਦੀਆਂ ਸ਼ਿਕਾਇਤਾਂ ਵੀ ਕਰ ਰਹੇ ਤੇ ਨਾਲ ਹੀ ਕਹਿੰਦੇ ਨੇ ਕਹਿਣਾ ਕੁਝ ਨਾ, ਇਹਨੂੰ ਹੌਲੀ ਹੌਲੀ ਸਮਝ ਜਾਏ, ਬਖਸ਼ ਰਹਿਣਾ, ਕਹਿਣਾ ਕੁਝ ਨਾ। ਆਪਾਂ ਪੜ੍ਹਦੇ ਆ ਨਾ, ਕਹਿੰਦੇ ਨੇ, ਸ਼ਿਕਾਇਤ ਕਰਦੇ ਨੇ, ਦੇਖੋ ਰਤਨ ਸਾਡ ਕੌਡੀ ਸੰਗ ਰਚੇ। ਇਹ ਕੋਈ ਚੰਗੀ ਗੱਲ ਇਹਦੇ ਵਾਸਤੇ, ਨਾਮ ਰਤਨ ਨੂੰ ਨਹੀਂ ਵਿਆਜਦਾ ਤੇ ਕੌਡੀਆਂ ਇਕੱਠੀਆਂ ਕਰਦਾ ਫਿਰ। ਰਤਨ ਛਾੜ ਕੌਡੀ ਸੰਗ ਰਚੇ, ਸਾਚ ਛੋੜ ਝੂਠ ਸੰਗ ਮਚੇ। ਸੱਚ ਦੀ ਬਜਾਏ ਝੂਠ ਦਾ ਪੱਲਾ ਪਕੜਦਾ, ਜੋ ਛੱਡਣਾ ਸੋ ਅਸਥਿਰ ਕਰ ਮਾਨੇ। ਜੋ ਕੁਝ ਛੱਡ ਜਾਣਾ ਉਹਨੂੰ ਪੱਕਾ ਸਮਝੀ ਬੈਠਾ, ਜੋ ਹੋਵਣ ਸੋ ਦੂਰ ਪੁਰਾਣੇ। ਛੋੜ ਜਾਏ ਤਿਸਕਾ ਸ਼ਰਮ ਕਰੇ, ਸਾਰੀ ਭੱਜ ਨੱਠ ਦੌੜ ਉਹਦੇ ਵਾਸਤੇ ਕਰਦਾ ਜਿਹਨੂੰ ਛੱਡ ਜਾਣਾ। ਸੰਗ ਸਹਾਈ ਤਿਸ ਪਰ ਹਰੇ, ਪ੍ਰਭੂ ਜੋ ਸੰਗੀ ਸਹਾਈ ਆ ਉਹਨੂੰ ਛੱਡੀ ਰੱਖਦਾ ਹੈ, ਉਹਦਾ ਖਿਆਲ ਨਹੀਂ ਕਰਦਾ। ਸੰਗ ਸਹਾਈ ਸੋ ਆਵੇ ਨਾ ਚੀਤ, ਜੋ ਬਹਿਰਾਈ ਤਾਂ ਸਿਉ ਬਲੂਆ ਕਹਿ ਗ੍ਰਹਿ ਭੀਤਰ ਵਸੇ। ਰੇਤ ਦੇ ਘਰ ਬਣਾ ਕੇ ਉਸ ਚ ਬੈਠਾ, ਅੰਧ ਕੇਲ ਮਾਇਆ ਰੰਗ ਰਸੇ। ਦ੍ਰਿੜ ਕਰ ਮਾਨੇ ਮਣੇ ਪ੍ਰਤੀਤ, ਕਾਲ ਨਾ ਆਵੇ ਮੂੜੇ ਚੀਤ। ਮੂਰਖ ਨੂੰ ਕਾਲ ਦਾ ਚੇਤੇ ਹੀ ਨਹੀਂ ਆਉਂਦਾ, ਕਾਲ ਨਾ ਆਵੇ ਮੂੜੇ ਚੀਤ। ਪਰ ਨਾਲ ਇੱਕ ਹੋਰ ਵੀ ਗੱਲ ਕਹਿੰਦੇ, ਜਿਸ ਵੇਲੇ ਸਾਰੀਆਂ ਸ਼ਿਕਾਇਤਾਂ ਲਾਉਂਦੇ ਨੇ, ਸੰਗ ਸਹਾਈ ਸੋ ਆਵੇ ਨਾ ਚੀਤ, ਜੋ ਬਹਿਰਾਈ ਤਾਂ ਸਿਉਮੀ ਬਲੂਆ ਕੇ ਗ੍ਰਹਿ ਭੀਤਰ ਵਸੇ। ਅੰਧ ਕੇਲ ਮਾਇਆ ਰੰਗ ਰਸੇ, ਦ੍ਰਿੜ ਕਰ ਮਾਨੇ ਮਣੇ ਪ੍ਰਤੀਤ, ਕਾਲ ਨਾ ਆਵੇ ਮੂੜੇ ਚੀਤ। ਐਸੀ ਬਿਰਤੀ ਕਾਮ ਕ੍ਰੋਧ ਇਹਨਾਂ ਚੀਜ਼ਾਂ ਚ ਪਰਚਿਆ ਹੋਇਆ। ਪਰ ਇੱਕ ਗੱਲ ਕਹਿੰਦੇ ਨੇ, ਇਹਨੂੰ ਜਿਵੇਂ ਜਾਣਦੇ ਹੋ ਬਖਸ਼ ਲੈਣਾ। ਅੰਤ ਚ ਕਹਿੰਦੇ ਨੇ, ਨਾਨਕ ਕਾਢ ਲਿਓ ਪ੍ਰਭ ਦਇਆ। ਵੇਖਣਾ ਕਿਤੇ ਇੰਨੀਆਂ ਗਲਤੀਆਂ ਕਰਨ ਵਾਲੇ ਤੇ ਕਰੋਪ ਨਾ ਕਰ ਲੈਣਾ, ਗੁੱਸੇ ਨਾ ਹੋ ਜਾਣ। ਗਲਤੀਆਂ ਤਾਂ ਬੜੀਆਂ ਕਰਦਾ, ਦੱਸਣਾ ਵੀ ਜ਼ਰੂਰੀ ਹੈ,
पर देखना इस ते गुस्सा ना करना, क्रोध ना करना, क्रोप ना करना, मारना ना। जिंदगी साडी दा ख्याल भी एक एक हरकत ते निगाह भी रख दे, लेकिन नाल साडे वास्ते रहम दी भिख्या भी मंगी जाती। उस गुरु का ज्ञान प्राप्त ना करना किड्डी वड्डी भुल होवेगी जिन्हू साडा इन्ना ख्याल, जिसनू साडे जीवन की उसारी का इन्नी चिंता है, इन्ना ख्याल है। पर कई बार ऐसा होया मनमत दे मारे हुए, जिवें बच्चा आप उदरा होके मां की गल नहीं सुनता, इवें असी कई बार गुरु की गल ना सुनी हो। गुरु नू साडा ख्याल होवेगा, गुरु की गल का ख्याल असा ना कीता होवे, बल्कि कई बार तो मनमत का मारिया होया बंदा अपनी मत दे हंकार विच गुरु की गल नू इना कुछ समझन लग पैंदा है। ऐसा होया बाप ने बच्चे नू चुकिया, चुक के हुनारा दिता, बच्चे का मूह बाप के मूह के बराबर आ गया। बच्चा किलकारी मार के हसिया, कहिंदा पिता जी मैं तुहाडे जिड्डा हो गया। बाप हसिया जोर, बालक बुद्धि, कहिंदा मैं तुहाडे जिड्डा हो गया। उन्हें थोड़ा जा होर झटका दिता, उपर नू ला रहा, अपने सिर तो उच्चा किया, कंध ते खड़ा कर दिता, ताड़ी मारदा, कहिंदा मैं पिता जी तो उच्चा हो गया। बाप हसदा, तू मेरे नालों वड्डा हो गया, तू मेरे नालों सियाणा हो गया, तू मेरे नाल उच्चा हो गया, कंध ते खड़ा है, मैं ही खड़ा कीता है, मेरिया बाहां विच मेरे तो उच्चा होके मैनू कहना मैं पिता जी तो उच्चा हो गया। बाल बुद्धि नहीं ते होर, अणजाणपुणा नहीं ते होर की। एक कथा लिखी सी, कहिंदे ने एक बहुत वड्डे कलाकार दा बच्चा अपने बाप तो चित्रकारी सिखदा सिखदा चित्रकारी च निपुण होया, रीत कीती बाप नू कहन लगा, बापू मैनू बुत घाड़ा बना दे, मैनू बुत घड़न दी जाच सिखा। वो जिनी कु जाच चित्रकार बाप नू आउंदी सी सिखाई ते कहन लगा इन्हे नाल गल नहीं करनी, मैं ता चित्रकार हां, बुत घाड़ा ता तैनू कोई होर बनावेगा। उन्हे बच्चे नू सिखण वास्ते अगों किसी होर थां भेज दिता। कुछ वरे ला के बच्चा एक चंगा निखरिया होया नौजवान दे रूप चिसरे मुड़िया ते चंगा बुत घाड़ा सी। आउंदिया ही मां दे गल लग के बड़े प्यार नाल खुशी नाल झूमिया, कहिंदा मां मैं बहुत वड्डा कलाकार हो गया। मां कहिंदी अच्छा, और मां च कहिंदा मां छोटा मोटा नहीं, मैं अपने बाप तो भी अगां लंघ गया, पिता मेरा चित्रकार है, मैं चित्रकार भी हां ते बुत घाड़ा भी हां, मैं चित्र भी चित्र लेना ते बुत भी कर लेना, और मां मैं ऐसे बुत कर सकना लोग वेखते रह जाण, पिता भी वेखदा रह जावे, तू भी वेखदी रह जा। मां कह लगी अच्छा, हर तरह के बुत घड़ लेना, कहिंदा मां बड़े बुत घड़े ने, मेरा उस्ताद वेख वेख के शशधर हैरान रह जांदा सी, मैं तेनू विखावांगा, हुण मैं बुत घड़ांगा ना इत्थे तेनू विखावांगा। मां कहन लगी इस तरह करी, पहला बुत जिहड़ा तू घड़े ना वो एक बच्चे का नव जमे बाल का बुत घड़े, नवजात शिशु छोटा जिहा जस्ट बॉर्न, उस छोटे जे बच्चे का बुत बना के लिया मेरे को, फिर मैं तेन वेखांगी तू कि बुत घाड़ा। कहिंदा ना मां भी कोई गल है, लग्या रहा पत्थर नाल दो तीन दिन मत्था मारदा रहा, अपने वालों ने मां की खुशी लैण वास्ते मां दियां शाबसां लैण वास्ते बाप नूं यह दसण वास्ते कि मैं बड़ा कुछ सिख के आया। उस बुत ते बड़ी मेहनत की, दो दिन बड़ी मेहनत की, तीसरे दिन उस नूं पालिश किया, बड़ा चमकाया, कपड़े च लपेटे है, मां को लाया, कहिंदा मां देख की है। मां कहन लगी की है, कहिंदा जिहड़ा तू किया सी ना बुत घड़, वह बुत घड़ के ले आया, बच्चे का बुत है, देख कपड़ा उतारे। वाकई मां दी अखां च ऐसी चमक सी जिहड़ी होनी चाहीदी एक सफल बच्चे की सफलता वेख के, प्रसन्नता नाल भर गई। लेकिन वेखिया बच्चे के दिमाग च हंकार भरिया है, ते कलाकार नूं हंकार नहीं सोभदा, बल्कि इंसान के हिरदे विच जिन्ना चिर हंकार है उन्ना चिर निरंकार किथे रहेगा। मां चाहुंदी है कलाकार भी बने, लेकिन चंगा इंसान भी बने, भगत भी बने, ते जे हंकार नाल भरिया रहा है तां बाप तो भी अगाह होण दीआं गल्लां करदा है, मैनू भी ये, ते कहिंदा मां देख इहो जिहा बुत तू कदे वेखिआ है, तू कदे इहो जिहा बुत वेखिआ है कि नहीं, जिंदे जिंदे वर्गा, जिंदे जागदे बच्चे वर्गा,
ਮਾਂ ਕਹਿੰਦੀ ਇਹਨੂੰ ਕਹਿ ਨਾ ਹਿੱਲੇ ਜੁੱਲੇ, ਇਹਨੂੰ ਹਿਲਾ ਜੁਲਾ ਨਾ। ਕਹਿੰਦਾ ਮਾਂ ਹਿਲ ਜੁਲ ਥੋੜਾ ਸਕਦਾ, ਇਹ ਹਿਲੇਗਾ ਥੋੜਾ, ਇਹ ਤਾਂ ਪੱਥਰ ਹੈ। ਕਹਿਣ ਲੱਗੀ ਫਿਰ ਜਾ ਪੱਥਰ ਨੀ ਕਿਸੇ ਹੋਰ ਚੀਜ਼ ਦਾ ਬਣਾ ਕੇ ਲਿਆ, ਉਹ ਬੁੱਤ ਬਣਾ ਕੇ ਲਿਆ ਜਿਹੜਾ ਹਿੱਲੇ ਜੁਲੇ, ਜਿਹੜਾ ਰੋਵੇ ਹੱਸੇ ਹਿੱਲੇ ਜੁਲੇ ਬਾਹਾਂ ਮਾਰੇ ਲੱਤਾਂ ਮਾਰੇ, ਮੈਨੂੰ ਇਹੋ ਜਿਹਾ ਬੁੱਤ ਬਣਾ ਕੇ ਲਿਆ। ਕੇ ਸੋਚੀ ਪੈ ਗਿਆ, ਬੜਾ ਸੋਚਿਆ। ਕਹਿਣ ਲੱਗਾ ਮਾਂ ਬੁੱਤ ਤਾਂ ਮਿੱਟੀ ਦੇ ਵੀ ਬਣ ਜਾਣਗੇ, ਲੱਕੜ ਦਾ ਵੀ ਮੈਂ ਘੜ ਕੇ ਲੈ ਆਵਾਂਗਾ, ਹੋਰ ਵੀ ਕਿਸੇ ਮਾਦੇ ਦਾ ਬਣਾ ਕੇ ਲੈ ਆਵਾਂਗਾ, ਪਰ ਮਾਂ ਆਹ ਜਿਹੜੀ ਸ਼ਰਤ ਰੱਖੀ ਪਈ ਨਾ, ਹਿੱਲੇ ਜੁਲੇ ਰੋਵੇ ਹੱਸੇ, ਇਹ ਤਾਂ ਨੀ ਨਾ ਹੋ ਸਕਦਾ ਬੁੱਤ। ਕਹਿਣ ਲੱਗੀ ਫਿਰ ਰਹਿਣ ਦੇ, ਫਿਰ ਤੂੰ ਕੋਈ ਕਲਾਕਾਰ ਨਹੀਂ, ਮੈਂ ਤੈਨੂੰ ਜੰਮਿਆ ਸੀ ਤੇ ਹਿਲਦਾ ਜੁਲਦਾ ਬੋਲਦਾ ਰੋਂਦਾ ਹੱਸਦਾ ਬਣਾਇਆ ਸੀ, ਤੂੰ ਮੇਰੇ ਨਾਲੋਂ ਵੱਡਾ ਕਲਾਕਾਰ ਨਹੀਂ ਬਣ ਸਕਿਆ, ਬਾਪ ਨਾਲੋਂ ਵੱਡਾ ਕਿੱਥੇ ਬਣੇਗਾ, ਤੂੰ ਤਾਂ ਅਜੇ ਮੇਰੇ ਬਰਾਬਰ ਦਾ ਕਲਾਕਾਰ ਨਹੀਂ। ਮੈਂ ਤੈਨੂੰ ਘੜਿਆ ਸੀ ਇਸ ਪੇਟ ਚ ਰੱਖ ਕੇ, ਤੇ ਮੈਂ ਜਿਸ ਵੇਲੇ ਤੈਨੂੰ ਜਨਮ ਦਿੱਤਾ ਸੀ ਤੂੰ ਹੱਸਦਾ ਬੋਲਦਾ ਰੋਂਦਾ ਹਿਲਦਾ ਜੁਲਦਾ ਸੀ, ਤੇ ਤੂੰ ਜਿਹੜਾ ਬੁੱਤ ਬਣਾਇਆ ਜਿੱਥੇ ਮਰਜ਼ੀ ਚੁੱਕ ਕੇ ਸੁੱਟ ਦਿਓ, ਜਰਾ ਆਵਾਜ਼ ਨਹੀਂ ਕਰ ਸਕਦਾ, ਹਿਲਜੁਲ ਨਹੀਂ ਸਕਦਾ, ਤੂੰ ਕਾਹਦਾ ਕਲਾਕਾਰ। ਚਰਨਾਂ ਤੇ ਪੈ ਗਿਆ, ਕਹਿਣ ਲੱਗਾ ਮਾਂ ਵਾਕਈ ਤੂੰ ਵੱਡੀ ਕਲਾਕਾਰ ਹੈ ਜਿਹਨੇ ਮੈਨੂੰ ਜਨਮ ਦਿੱਤਾ, ਮੈਂ ਤਾਂ ਐਵੇਂ ਹੰਕਾਰ ਨਾਲ ਭਰ ਗਿਆ, ਮੈਂ ਤਾਂ ਤੇਰੇ ਬਰਾਬਰ ਦਾ ਕਲਾਕਾਰ ਨਹੀਂ ਹੋ ਸਕਦਾ। ਉਸ ਵੇਲੇ ਮਾਂ ਨੇ ਪਿੱਠ ਤੇ ਹੱਥ ਰੱਖਿਆ, ਕਹਿਣ ਲੱਗੀ ਕਲਾਕਾਰ ਮੈਂ ਕੋਈ ਨਹੀਂ ਹਾਂ, ਤੇਰੇ ਮਨ ਚ ਭੁਲੇਖਾ ਨਾ ਰਹਿ ਜਾ, ਮੈਂ ਕਲਾਕਾਰ ਕੋਈ ਨਹੀਂ ਹਾਂ, ਮੇਰੇ ਅੰਦਰ ਜਿਸ ਨੇ ਘੜਿਆ ਸੀ ਨਾ ਤੈਨੂੰ ਅਸਲੀ ਕਲਾਕਾਰ ਹੋ। ਮਤ ਹੰਕਾਰ ਵਿਚ ਆਈ, ਮੇਰੇ ਅੰਦਰ ਪਏ ਹੋਏ ਨੂੰ ਤੈਨੂੰ ਉਹ ਘੜ ਰਿਹਾ ਸੀ, ਤੇ ਤੇਰੇ ਹੱਥਾਂ ਚ ਬੈਠਾ ਉਹ ਪੱਥਰਾਂ ਦੇ ਬੁੱਤ ਵੀ ਘੜ ਸਕਦਾ ਹੈ, ਤੇਰੇ ਹੱਥਾਂ ਚ ਬੈਠਾ ਉਹ ਚਿੱਤਰ ਵੀ ਘੜ ਸਕਦਾ ਹੈ, ਅਸਲੀ ਕਲਾਕਾਰ ਤਾਂ ਉਹ ਹੈ। ਮਤ ਕਿਤੇ ਭੁਲੇਖੇ ਦੇ ਵਿਚ ਭਰਿਆ ਆ ਹੰਕਾਰ ਨਾਲ ਭਰ ਜਾਵੇ, ਅੱਜ ਤੂੰ ਮੇਰੇ ਨਾਲ ਤੇ ਬਾਪ ਨਾਲ ਉੱਚਾ ਹੋਣ ਦੀ ਕੋਸ਼ਿਸ਼ ਕਰ ਰਿਹਾ, ਕੱਲ ਨੂੰ ਨਿਰੰਕਾਰ ਨੂੰ ਚੈਲੰਜ ਕਰ ਪਵੇ, ਈਸ਼ਵਰ ਨੂੰ ਚੈਲੰਜ ਕਰ ਪਵੇ, ਪ੍ਰਭੂ ਨੂੰ ਚੈਲੰਜ ਕਰ ਪਵੇ, ਨਾ ਕਾਕਾ ਕਿਤੇ ਹੰਕਾਰ ਚ ਨਾ ਭਰ ਜਾ, ਤੂੰ ਫਿਰ ਬੱਚਾ ਹੀ ਏ, ਤੂੰ ਫਿਰ ਬਾਲ ਹੀ, ਆਪਾਂ ਸਾਰੇ ਬਾਲ ਹੀ। ਅਸਲੀ ਕਲਾਕਾਰ, ਅਸਲੀ ਘਾੜਤਾਂ ਘੜਨ ਵਾਲਾ ਤੇ ਪ੍ਰਤਪਾਲਨਾ ਕਰਨ ਵਾਲਾ ਤਾਂ ਉਹ ਹੈ। ਤੈਨੂੰ ਛੋਟੇ ਜਿਹੇ ਨੂੰ ਬਾਲ ਰੂਪ ਦੇ ਕੇ ਤੇ ਫਿਰ ਬਾਲ ਤੋਂ ਜਵਾਨ ਕਰਨਾ, ਜਵਾਨ ਤੋਂ ਤੇਰੇ ਬਾਪ ਵਰਗਾ ਮਹਾਨ ਕਰਨਾ, ਉਹਦੇ ਹੱਥ ਵਿਚ। ਮਤ ਕਿਤੇ ਭੁਲੇਖੇ ਚ ਰਹੀ, ਜੇ ਤਾਂ ਇਹ ਬਿਰਤੀ ਬਣੀ ਰਵੇ ਤੇ ਬੰਦਾ ਬੜਾ ਸ਼ਾਂਤ ਰਹਿੰਦਾ, ਤੇ ਫਿਰ ਤਾਂ ਮਤ ਲੈਣ ਜੋਗਾ ਵੀ ਰਹਿੰਦਾ, ਗੁਰੂ ਕੀ ਮਤ ਲੈਣ ਜੋਗਾ, ਮਾਪਿਆਂ ਦੀ ਗੁਰਮਤ ਸੁਮਤ ਲੈਣ ਜੋਗਾ, ਪ੍ਰਭੂ ਦੇ ਭੈ ਚ ਵੀ ਰਵੇਗਾ। ਲੇਕਿਨ ਜੇ ਬੰਦਾ ਹੰਕਾਰ ਨਾਲ ਭਰ ਜਾਵੇ, ਸਮਝੇ ਮੈਂ ਹੀ ਕਲਾਕਾਰ ਹਾਂ, ਮੇਰੀ ਮਤ ਵਧੀਆ ਹੈ, ਫਿਰ ਗੁਰੂ ਕੀ ਮਤ ਕਿੱਥੇ ਰੱਖੇਗਾ, ਮਾਂ ਬਾਪ ਦੀ ਸਿੱਖਿਆ ਕਿੱਥੇ ਰੱਖੇਗਾ। ਪਹਿਲਾਂ ਤਾਂ ਇਹ ਸਮਝ ਲਈ, ਸਾਡਾ ਜਨਮ ਆਪਣੇ ਆਪ ਨਹੀਂ, ਜਨਮ ਦੇਣ ਵਾਲੇ ਮਾਂ ਬਾਪ ਬੈਠੇ ਨੇ, ਮਾਂ ਬਾਪ ਦੇ ਉੱਤੇ ਉਹ ਬੈਠਾ, ਅਸਲੀ ਬਾਪ ਬੈਠਾ ਹੈ। ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਨੌ ਨੇ ਤੇਰਾ ਅਖੁੱਟ ਭੰਡਾਰਾ, ਤਰ੍ਹਾਂ ਤਰ੍ਹਾਂ ਦੇ ਪਦਾਰਥ ਬਖਸ਼ਣ ਵਾਲਾ ਬੈਠਾ ਹੈ, ਜੇ ਤਾਂ ਨਿਗਾਹ ਉਹਦੇ ਤੇ ਰਹੀ ਬੜੀ ਸ਼ਾਂਤੀ ਰਹੇਗੀ, ਮਹਾਰਾਜ ਸੱਚੇ ਪਾਤਸ਼ਾਹ ਉਸ ਤੇ ਨਿਗਾਹ ਪਵਾਉਂਦੇ, ਕਹਿੰਦੇ ਉਹਦੇ ਬਾਲਕ ਬਣ ਕੇ ਰਹੀਏ।

ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿਚ ਆਪਣੇ ਆਪ ਉਸ ਕਰਤਾ ਪੁਰਖ ਵਾਹਿਗੁਰੂ ਦੇ ਰੂਬਰੂ ਹੋ ਕੇ ਸਨਮੁਖ ਹੋ ਕੇ ਸਾਡੇ ਭਲੇ ਵਾਸਤੇ ਅਰਦਾਸ ਕਰਦੇ ਨੇ। ਰੋਜ ਹੀ ਪਾਠ ਕਰਦੇ ਹਾਂ ਚੌਪਈ ਸਾਹਿਬ ਦਾ। ਇਸ ਵਿਚੋਂ ਕੁਛ ਪਦ ਕੀਰਤਨ ਰੂਪ ਵਿਚ ਆਓ, ਸਾਰੇ ਜੁੜ ਕੇ ਕਰੋ ਅਰਦਾਸ। ਰਾਖ ਲਿਹੋ

ਉਹ ਧਰਤੀ ਧਰਮ ਦੀ ਹੋ ਗਈ। ਜਿੱਥੇ ਮੇਰਾ ਸਤਿਗੁਰੂ ਆ ਕੇ ਸਜ ਗਿਆ, ਜਿੱਥੇ ਮੇਰੇ ਸਤਿਗੁਰੂ ਦੇ ਦਰਸ਼ਨ ਪ੍ਰਾਪਤ ਹੋ ਜਾਣ, ਉਹ ਧਰਮਸਾਲ ਹੋ ਗਈ, ਧਰਮ ਦੀ ਧਰਤੀ ਹੋ ਗਈ। ਉਹ ਸਰੀਰ ਧਰਮ ਦੀ ਧਰਤੀ ਹੋ ਗਿਆ, ਉਹ ਜੀਵਨ ਧਰਮ ਦੀ ਧਰਤੀ ਹੋ ਗਿਆ। ਉੱਥੇ ਧਰਮ ਪੁੰਗਰੇਗਾ, ਧਰਮ ਵਧੇ ਫੁੱਲੇਗਾ, ਧਰਮ ਫਲੇਗਾ ਜਿੱਥੇ ਸਤਿਗੁਰੂ ਆ ਗਿਆ। ਤੇ ਸਤਿਗੁਰੂ ਕਦੋਂ ਆਉਂਦਾ? ਜਦੋਂ ਗੁਰੂ ਕੀ ਜੁਗਤ ਆ ਜਾਵੇ, ਸਮਝੋ ਗੁਰੂ ਆ ਗਿਆ। ਭਾਈ ਸਾਹਿਬ ਭਾਈ ਗੁਰਦਾਸ ਦੇ ਜੀਵਨ ਚ ਗੁਰੂ ਆਇਆ ਤੇ ਉਹਨਾਂ ਨੇ ਜੋ ਕੁਝ ਗੁਰੂ ਨੂੰ ਮਾਣੇ, ਜੋ ਕੁਝ ਗੁਰੂ ਨੂੰ ਜਾਣੇ, ਉਹ ਕੁਝ ਗੁਰੂ ਨੂੰ ਬਿਆਨੇ। ਪਹਿਲਾਂ ਤਾਂ ਭਾਈ ਸਾਹਿਬ ਕਹਿੰਦੇ ਨੇ ਕਿ ਸਤਿਗੁਰੂ ਏਡਾ ਦਿਆਲ ਹੈ ਕਿ ਜੇ ਗੁਰੂ ਵੱਲ ਇੱਕ ਕਦਮ ਵੀ ਪੱਟੀਏ ਨਾ, ਇੱਕ ਕਦਮ ਵੀ ਨੀਯਤ ਧਾਰ ਕੇ ਗੁਰੂ ਵਾਲੇ ਪਾਸੇ ਚੱਲੀਏ, ਚਰਨ ਸ਼ਰਨ ਗੁਰ ਏਕ ਪੈਂਡਾ ਜਾਹੇ ਚੱਲ, ਉੱਠ ਕੇ ਤੁਰ ਸਹੀ। ਜੇ ਕੋਈ ਤੁਰੇ ਹੀ ਨਾ, ਇੱਕ ਕਦਮ ਵੀ ਚੁੱਕਣ ਨੂੰ ਤਿਆਰ ਨਾ ਹੋਵੇ, ਤੇ ਭਲਾ ਕੋਈ ਪੁੱਛੇ ਕਿ ਗੁਰੂ ਨੂੰ ਕੀ ਕਾਣ ਪਈ, ਉਸ ਨੂੰ ਕੀ ਲੋੜ ਪਈ ਹੈ? ਹਾਲਾਂਕਿ ਕਈ ਵਾਰੀ ਵੇਖਦੇ ਹਾਂ, ਪਤਾ ਨੀ ਗੁਰੂ ਨੂੰ ਕੋਈ ਲੋੜ ਹੋਵੇਗੀ। ਜੇ ਗੁਰੂ ਨਾਨਕ ਵੱਲ ਵੇਖਦੇ ਹਾਂ, ਸੰਸਾਰ ਦੇ ਪਾਪੀਆਂ ਅਪਰਾਧੀਆਂ ਦੇ ਘਰਾਂ ਚ ਪਹੁੰਚ ਪਹੁੰਚ ਕੇ ਉਹਨਾਂ ਨੂੰ ਗੁਰਮਤ ਦ੍ਰਿੜ ਕਰਾਉਂਦੇ ਫਿਰਦੇ ਨੇ, ਕੋਈ ਲੋੜ ਹੋਵੇਗੀ ਨਾ? ਪਰ ਗੁਰੂ ਨਾਨਕ ਦੀ ਲੋੜ ਕੀ ਹੈ? ਗੁਰੂ ਨਾਨਕ ਦੀ ਲੋੜ ਹੈ ਸੰਸਾਰ ਨੂੰ ਜੀਣਾ ਆ ਗਿਆ, ਉਹਨੂੰ ਆਪ ਕੁਝ ਨਹੀਂ ਚਾਹੀਦਾ। ਉਹਨੂੰ ਕੇਵਲ ਇਹ ਚਾਹੀਦਾ ਹੈ ਕਿ ਬੰਦੇ ਨੂੰ ਅਕਲ ਆ ਜਾਵੇ, ਇਨਸਾਨ ਨੂੰ ਹੋਸ਼ ਆ ਜਾਵੇ, ਇਨਸਾਨ ਜਾਗ ਜਾਵੇ, ਤੇ ਉਹ ਹਲੂਣ ਹਲੂਣ ਕੇ, ਝੰਜੋੜ ਝੰਜੋੜ ਕੇ ਮਾਨਸਿਕ ਤੌਰ ਤੇ ਸੁੱਤੇ ਬੰਦਿਆਂ ਨੂੰ ਜਗਾਉਂਦੇ ਫਿਰਦੇ। ਤੇ ਭਾਈ ਸਾਹਿਬ ਕਹਿੰਦੇ ਨੇ ਜਿਸ ਕਿਸੇ ਨੇ ਇੱਕ ਕਦਮ ਵੀ ਚੁੱਕਿਆ, ਇੱਕ ਕਦਮ ਦਾ ਮਤਲਬ ਹੈ ਜਿਸਨੇ ਮਾੜੀ ਜੀ ਨੀਯਤ ਵੀ ਬਣਾਈ, ਜਿਸ ਦੇ ਮਨ ਚ ਮਾੜਾ ਜਿਹਾ ਕਿਸੇ ਵੇਲੇ ਹੁਮਾ ਉੱਠਿਆ, ਚੰਗੇ ਪਾਸੇ ਤੁਰਨ ਵਾਸਤੇ ਜਿਸਨੇ ਮਾੜਾ ਜਿਹਾ ਵੀ ਮਨ ਬਣਾਇਆ, ਸਤਿਗੁਰੂ ਨੇ ਇੱਕਦਮ ਅੱਗੇ ਹੋ ਕੇ ਉਸ ਨੂੰ ਸੰਭਾਲਿਆ ਤੇ ਤੋਰ ਲਿਆ। ਚਰਨ ਸ਼ਰਨ ਗੁਰ ਏਕ ਪੈਂਡਾ, ਪਰ ਇੱਕ ਕਦਮ ਜਿਹੜਾ ਉਹ ਸਿੱਖ ਦੇ ਹਿੱਸੇ ਆਇਆ। ਪਹਿਲਾ ਕਦਮ ਤੈਨੂੰ ਪੁੱਟਣਾ ਹੀ ਪਏਗਾ, ਉਦਮ ਦਾ ਇੱਕ ਕਦਮ ਤੇਰੇ ਹਿੱਸੇ, ਕਰੋੜਾਂ ਕਦਮ ਮੇਰਾ ਸੱਚਾ ਸਤਿਗੁਰੂ ਤੈਨੂੰ ਅੱਗੋਂ ਆ ਕੇ ਸਵਾਗਤ ਕਰਕੇ ਲੈ ਤੁਰੇਗਾ। ਚਰਨ ਸ਼ਰਨ ਗੁਰ ਏਕ ਪੈਂਡਾ ਜਾਹੇ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਇੱਕ ਹੋਰ ਵੀ ਗੱਲ ਕਹਿੰਦੇ ਨੇ, ਏਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ, ਤੂੰ ਧੰਨ ਗੁਰੂ ਨਾਨਕ ਨਾ ਕਹਿ, ਕੋਈ ਗੱਲ ਨੀ, ਗੁਰੂ ਨਾਨਕ ਨੂੰ ਧੰਨ ਨਾ ਕਹਿ ਤੇ ਇੱਥੋਂ ਨਹੀਂ ਕਿਹਾ ਜਾਂਦਾ। ਪਰ ਗੁਰੂ ਨਾਨਕ ਨੇ ਜਿਹੜਾ ਤੈਨੂੰ ਗੁਰਮੰਤਰ ਦਿੱਤਾ ਹੈ ਨਾ, ਗੁਰੂ ਨਾਨਕ ਨੇ ਜਿਹੜਾ ਇੱਕ ਓਂਕਾਰ ਤੈਨੂੰ ਬਖਸ਼ਿਆ, ਗੁਰੂ ਨਾਨਕ ਨੇ ਜਿਹੜਾ ਤੈਨੂੰ ਸਤ ਕਰਤਾਰ ਬਖਸ਼ਿਆ, ਗੁਰੂ ਨਾਨਕ ਨੇ ਜਿਹੜਾ ਤੈਨੂੰ ਸਤ ਨਾਮ ਬਖਸ਼ਿਆ, ਗੁਰੂ ਨਾਨਕ ਨੇ ਜਿਹੜਾ ਤੈਨੂੰ ਵਾਹਿਗੁਰੂ ਕਹਿਣਾ ਬਖਸ਼ਿਆ, ਤੂੰ ਇੱਕ ਵਾਰੀ ਪਿਆਰ ਨਾਲ ਕਹਿ ਕੇ ਤਾਂ ਵੇਖ ਗੁਰੂ ਤੈਨੂੰ ਕਿੰਨੀ ਵਾਰੀ ਯਾਦ ਕਰਦਾ। ਭਾਈ ਸਾਹਿਬ ਕਹਿੰਦੇ ਨੇ ਏਕ ਬਾਰ ਸਤਿਗੁਰ ਮੰਤਰ, ਗੁਰੂ ਦਾ ਦਿੱਤਾ ਹੋਇਆ ਮੰਤਰ ਇੱਕ ਵਾਰੀ ਪਿਆਰ ਨਾਲ ਯਾਦ ਕਰਕੇ ਵੇਖ, ਸਿਮਰਨ ਤਾਂ ਬਾਰੰਗ ਬਾਰ ਗੁਰ ਹੇਤ ਹੈ, ਗੁਰੂ ਬਾਰ ਬਾਰ ਹਜ਼ਾਰ ਵਾਰ ਸਿੱਖ ਨੂੰ ਯਾਦ ਕਰਦਾ। ਕੋਈ ਨੀ, ਜੇ ਤੂੰ ਮੇਰਾ ਦਿੱਤਾ ਮੰਤਰ ਯਾਦ ਕੀਤਾ ਹੈ ਤੇ ਮੈਂ ਤੈਨੂੰ ਹਰ ਸਮੇਂ ਯਾਦ ਰੱਖਾਂਗਾ। ਇਸਲਾਮ ਵਾਲੇ ਇੱਕ ਗੱਲ ਕਹਿੰਦੇ, ਉਹ ਕਹਿੰਦੇ ਨੇ ਜਿਸਲੇ ਬੰਦਾ ਦੁਜ਼ਾਨੂ ਹੋ ਕੇ, ਗੋਡਿਆਂ ਪਰਨੇ ਹੋ ਕੇ, ਹੱਥ ਫੈਲਾ ਕੇ ਇੱਕ ਵਾਰੀ ਕਹਿ ਦੇਵੇ ਨਾ ਯਾ ਖੁਦਾ ਬੰਦਾ, ਤੇ ਕਹਿੰਦੇ ਨੇ ਖੁਦਾ ਅੱਗੋਂ ਸੱਤ ਵਾਰੀ ਕਹਿੰਦਾ ਯਾ ਬੰਦਾ ਯਾ ਬੰਦਾ ਯਾ ਬੰਦਾ ਯਾ ਬੰਦਾ, ਸੱਤ ਵਾਰੀ ਕਹਿੰਦਾ। ਪਰ ਭਾਈ ਸਾਹਿਬ ਕਹਿੰਦੇ ਨੇ ਨਹੀਂ, ਕਿਉਂਕਿ ਨੇਚਾ ਭਾਈ ਸਾਹਿਬ ਦਾ ਗੁਰੂ ਤੇ ਬਹੁਤ ਜ਼ਿਆਦਾ। ਉਹ ਕਹਿੰਦੇ ਨੇ ਨਹੀਂ, ਸੱਤ ਵਾਰੀ ਤਾਂ ਬਹੁਤ ਥੋੜਾ ਹੈ, ਸਿਮਰਨ ਤਾਂ ਹੈ ਬਾਰੰਗ ਬਾਰ ਗੁਰ ਹੇਤ ਹੈ, ਪਿਆਰ ਨਾਲ ਹੇਤ ਨਾਲ ਗੁਰੂ ਬਾਰ ਬਾਰ ਹਜ਼ਾਰ ਵਾਰ ਆਪਣੇ ਸਿੱਖ ਨੂੰ ਯਾਦ ਰੱਖਦਾ ਹੈ, ਕਰਦਾ ਰਹਿੰਦਾ, ਯਾਦ ਰੱਖਦਾ ਹਰ ਸਮੇਂ ਯਾਦ ਰੱਖਦਾ। ਇੱਕ ਹੋਰ ਵੀ ਗੱਲ, ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰਾਖੇ, ਪਿਆਰ ਨਾਲ ਸਤਕਾਰ ਨਾਲ ਅਦਬ ਨਾਲ ਭੇਟਾ ਦੀ ਭਾਵਨਾ ਨਾਲ ਇੱਕ ਕੌਡੀ ਟੁੱਟੀ ਕੌਡੀ ਵੀ ਲਿਆ ਕੇ ਗੁਰੂ ਚਰਨਾਂ ਤੇ ਸਿੱਖ ਨੇ ਅਰਪਣ ਕਰ ਦਿੱਤੀ, ਤਾਂ ਹੀ ਗੁਰ ਸਰਵ ਨਿਧਾਨ ਦਾਨ ਦੇਤ ਹੈ, ਗੁਰੂ ਉਹਦੇ ਖਜ਼ਾਨੇ ਭਰ ਦਿੰਦਾ, ਸਾਰੇ ਖਜ਼ਾਨੇ ਉਸ ਨੂੰ ਬਖਸ਼ਦਾ। ਪਰ ਇੱਕ ਗੱਲ ਜ਼ਰੂਰ ਹੈ, ਸ਼ਰਤ ਭਾਵਨੀ ਭਗਤ ਭਾਏ, ਜੇ ਕੋਈ ਦਾਤਾ ਹੀ ਬਣ ਕੇ ਆਵੇ, ਕਹਿੰਦਾ ਮੈਂ ਗੁਰਦੁਆਰੇ ਦੇਣ ਚੱਲੇ ਆ, ਮੈਂ ਗੁਰੂ ਨੂੰ ਅਰਪਣ ਕਰਨ ਦੀ ਬਜਾਏ ਕਹਿੰਦਾ ਮੈਂ ਗੁਰੂ ਨੂੰ ਦੇਣ ਚੱਲੇ ਆ, ਬਹੁਤ ਦਾਤੇ ਬਣ ਜਾਂਦੇ। ਸਮਝ ਨਹੀਂ ਨਾ, ਸੁਰਤ ਨਹੀਂ ਹੈ, ਪੈਰ ਪੈਰ ਤੇ ਮੰਗਤਾ ਬੰਦਾ ਕਿਸੇ ਵੇਲੇ ਦਾਤਾ ਬਣ ਕੇ ਤੁਰ ਪੈਂਦਾ, ਉਹ ਵੀ ਗੁਰੂ ਦੇ ਦਰ ਨੂੰ, ਮੈਂ ਗੁਰਦੁਆਰੇ ਦੇਣ ਚੱਲੇ ਆ। ਨਹੀਂ, ਦੇਣ ਦਾ ਕੋਈ ਥਾਂ ਹੀ ਨਹੀਂ ਹੈ, ਇੱਥੇ ਤਾਂ ਅਰਪਣ ਕਰਨ ਦਾ ਥਾਂ ਹੈ। ਤੇਰਾ ਕੀਆ ਤੁਝੇ ਕਿਆ ਅਰਪੋ, ਜਿਸ ਕੀ ਬਸਤ ਤਿਸ ਆ ਕੇ ਰਾਖੇ, ਮਾਲਕ ਤੇਰੀ ਦਾਤ ਤੇਰੇ ਅੱਗੇ, ਮੈਂ ਦੇਣ ਵਾਲਾ ਕੌਣ ਹੋ ਗਿਆ, ਮੈਂ ਤਾਂ ਤੇਰੀ ਹੀ ਚੀਜ਼ ਤੇਰੇ ਅੱਗੇ ਰਾਖੇ, ਅਰਪਣ ਕਰਨ ਵਾਲਾ ਤਾਂ ਹੋ ਸਕਣਾ। ਇਸ ਤਰ੍ਹਾਂ ਭਾਵਨੀ ਭਗਤ ਭਾਏ, ਅਰ ਕਈ ਆਉਂਦੇ ਨੇ ਨਾ, ਚਲਾ ਕੇ ਮਾਰਦੇ ਨੇ ਪੈਸਾ, ਚਲਾ ਕੇ ਮਾਰਦੇ ਨੇ ਰਕਮ, ਸੁੱਟਦੇ ਨੇ, ਇੰਨੀ ਵੀ ਜਾਂਚ ਨਹੀਂ, ਗੁਰੂ ਦਰ ਦੇ ਉੱਤੇ ਹੱਥ ਬੰਨ ਕੇ, ਇਹ ਕੋਈ ਗੁਜਰਾ ਲੋੜਵੰਦ ਬੈਠਾ ਹੈ ਤੇਰੀ ਮਾਇਆ ਦਾ,
ਤੇਰੇ ਰੁਪਈਆਂ ਦਾ, ਤੇਰੇ ਡਾਲਰਾਂ ਦਾ, ਤੇਰੇ ਪੌਂਡਾਂ ਦਾ ਕੋਈ ਭੁੱਖਾ ਬੈਠਾ ਹੈ। ਇੱਥੇ ਆਇਆ ਤਾਂ ਨਿਮ ਜਾ, ਚੁੱਕ ਜਾ, ਡੁੱਲ ਪਾ ਗੁਰੂ ਚਰਨਾਂ ਤੇ, ਬਿਲਕੁਲ ਮਾਨ ਅਭਿਮਾਨ ਸਾਰਾ ਤਿਆਗ ਕੇ ਨਿਰਮਾਣ ਹੋ ਜਾ। ਤੇ ਸ਼ਰਧਾ ਨਾਲ ਜੇ ਤੇਰੇ ਕੋਲ ਕੋਈ ਪੁੱਜਦਾ ਸਰਦਾ ਹੈ ਤਾਂ ਉਹ ਰੱਖ ਦੇ, ਜੋ ਕੁਝ ਵੀ ਰੱਖੇਗਾ ਉਹ ਤੇਰੇ ਪਿਆਰ ਦਾ ਸੰਕੇਤ ਮਾਤਰ ਹੋਵੇਗਾ। ਇੱਥੇ ਲੋੜ ਕਿਸੇ ਨੂੰ ਕੋਈ ਨੀ, ਇੱਥੇ ਦਾਤਾ ਬੈਠਾ ਹੈ, ਦਾਤਾ ਤੇਰੀਆਂ ਦਾਤਾਂ ਦਾ, ਤੇਰੀਆਂ ਸੁਗਾਤਾਂ ਦਾ ਕੋਈ ਭੁੱਖਾ ਨਹੀਂ ਬੈਠਾ। ਹਾਂ ਭਾਵਨੀ ਭਗਤ ਭਾਏ ਲੈ ਕੇ ਆਵੇ ਨਾਲ ਤੂੰ, ਤੇ ਕੌਡੀ ਵੀ ਰੱਖ ਦੇਵੇ ਤਾਂ ਤਾਹੇ ਗੁਰਸਰਬ ਨਿਧਾਨ ਦਾਨ ਦੇਤ ਹੈ। ਤੇ ਭਾਈ ਸਾਹਿਬ ਕਹਿੰਦੇ ਨੇ ਸਤਿਗੁਰ ਦਇਆ ਨਿਧ, ਉਹ ਤਾਂ ਮੇਰਾ ਦਾ ਭਰਿਆ ਹੈ, ਮਹਿਮਾ ਆਗਾਧ ਬੋਧ ਦੀ ਵਡਿਆਈ ਤਾਂ ਦੱਸੀ ਨਹੀਂ ਜਾ ਸਕਦੀ। ਹਾਂ ਉਸ ਦੇ ਅੱਗੇ ਨਮਸਕਾਰ ਕੀਤੀ ਜਾ ਸਕਦੀ ਹੈ, ਨਮੋ ਨਮੋ ਨਮੋ ਨਮੋ ਨੇਤ ਨੇਤ ਨੇਤ ਹੈ। ਉਸੇ ਸਤਿਗੁਰੂ ਦੀ ਗੱਲ ਭਾਈ ਸਾਹਿਬ ਕਰ ਰਹੇ ਨੇ, ਸਤਿਗੁਰ ਪੁਰਖ ਅਗੰਮ ਹੈ, ਨਿਰਵੈਰ ਨਿਰਾਲਾ, ਗੁਰੂ ਦਾ ਕਿਸੇ ਨਾਲ ਵੈਰ ਕੋਈ, ਗੁਰੂ ਤਾਂ ਸਾਰਿਆਂ ਦਾ, ਸਤਿਗੁਰ ਸਭਨਾਂ ਦਾ ਭਲਾ ਮਨਾਏਦਾ, ਤਿਸ ਦਾ ਬੁਰਾ ਕਿਉਂ, ਸਾਰਿਆਂ ਦਾ ਭਲਾ ਲੈ ਕੇ ਚੜਿਆ ਸੋਧਣ ਧਰਤ ਲੁਕਾਈਓ, ਗੁਰੂ ਨਾਨਕ ਹੋਵੇ ਤੇ ਭਾਵੇਂ ਸਾਹਿਬ ਕਲਗੀਧਰ ਪਾਤਸ਼ਾਹ ਦੇ, ਭਾਵੇਂ ਦਸਾਂ ਪਾਤਸ਼ਾਹ ਕੋਈ ਸਰੂਪ ਹੋਵੇ, ਸਰਬੱਤ ਦਾ ਭਲਾ ਲੈ ਕੇ ਚੱਲਣੇ, ਇਥੋਂ ਤੱਕ ਕੇ ਗੁਰੂ ਕੇ ਤਾਂ ਸਿੱਖ ਵੀ ਸਰਬੱਤ ਦੇ ਭਲੇ ਦੀ ਗੱਲ ਸੋਚਦੇ ਨੇ, ਕਿਸੇ ਦੇ ਵੈਰੀ ਨਹੀਂ ਹਨ, ਕਿਉਂਕਿ ਬਾਣੀ ਪੜ੍ਹਦੇ ਹਨ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਾ ਹੀ ਬਿਗਾਨਾ, ਸਗਲ ਸੰਗ ਹਮ ਕੋ ਬਣਾਈ। ਤੇ ਜਿਨ੍ਹਾਂ ਦੇ ਸਿੱਖਾਂ ਦੀ ਇੰਨੀ ਬਣੀ ਹੈ ਸਾਰਿਆਂ ਨਾਲ, ਨੇਤਰ ਦਾਸਾਂ ਚ ਕਹਿਣ ਤੇਰੇ ਬਹਾਨੇ ਸਰਬੱਤ ਕਾ ਭਲਾ, ਉਹ ਗੁਰੂ ਕਿਸ ਤਰ੍ਹਾਂ ਵੈਰੀ ਹੋ ਸਕਦਾ। ਹਾਂ ਇੱਕ ਖਿਆਲ ਰੱਖਣਾ, ਗੁਰੂ ਵੈਰੀ ਹੈ ਜੀ, ਗੁਰੂ ਨਿਰਾ ਨਿਰਵੈਰ ਕੋਈ ਨਹੀਂ ਹੈ, ਗੁਰੂ ਦਾ ਵੈਰ ਹੈ ਪਰ ਗੁਰੂ ਦਾ ਵੈਰ ਮਨੁੱਖ ਦੀਆਂ ਬੁਰਾਈਆਂ ਨਾਲ ਹੈ। ਗੁਰੂ ਚਾਹੁੰਦਾ ਹੈ ਮਨੁੱਖ ਦੇ ਅੰਦਰ ਬੁਰਾਈ ਨਾ ਰਵੇ, ਕਾਮ ਨਾ ਰਵੇ, ਕ੍ਰੋਧ ਨਾ ਰਵੇ, ਈਰਖਾ ਨਾ ਰਹੇ, ਨਿੰਦਾ ਨਾ ਰਹੇ, ਹਰਾਮ ਖੋਰੀ ਨਾ ਰਹੇ, ਸੁਸਤੀ ਨਾ ਰਹੇ, ਆਲਸ ਨਾ ਰਹੇ, ਵਿਹਲਣਪਣਾ ਨਾ ਰਹੇ, ਮਨੁੱਖ ਜਾਗਿਆ ਜਾਗਿਆ ਹੋਵੇ, ਮਨੁੱਖ ਉਭਰਦਾ ਉਸਰਦਾ ਹੋਵੇ, ਮਨੁੱਖ ਅੱਗੇ ਵਧਦਾ ਹੋਵੇ, ਪਿਛਾਂ ਹਟਦਾ ਜਾਂ ਬੈਠਾ ਜੰਮਿਆ ਜਾਂ ਬੰਦਾ ਨਾ ਹੋਵੇ, ਨਿਸਰਦਾ ਉਸਰਦਾ ਬੰਦਾ ਹੋਵੇ। ਗੁਰੂ ਨੂੰ ਕੇਵਲ ਜੇ ਮਨੁੱਖ ਦੀਆਂ ਕਮਜ਼ੋਰੀਆਂ ਨਾਲ ਖਿੱਚ ਹੈ ਤਾਂ ਉਹਨਾਂ ਨੂੰ ਮਿਟਾਉਣ ਵਾਸਤੇ ਸਤਿਗੁਰੂ ਆਪਣੀ ਬਾਣੀ ਦੇ ਤੀਰ ਮਾਰ, ਆਪਣੇ ਬਚਨਾਂ ਦੇ ਤੀਰਾਂ ਦੇ ਨਾਲ ਮਨੁੱਖ ਦੀਆਂ ਬੁਰਾਈਆਂ ਨੂੰ ਘਾਇਲ ਕਰਦਾ ਤੇ ਖਤਮ ਕਰਦਾ ਮੇਰਾ ਸਤਿਗੁਰੂ। ਉਂਝ ਕਿਸੇ ਨਾਲ, ਕਿਸੇ ਮਨੁੱਖ ਨਾਲ, ਕਿਸੇ ਜਾਤੀ ਨਾਲ, ਕਿਸੇ ਸ਼੍ਰੇਣੀ ਨਾਲ ਮੇਰੇ ਸਤਿਗੁਰੂ ਨੂੰ ਕੋਈ ਵੈਰ ਨਹੀਂ। ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣੇ ਹਨ, ਇਹਦੇ ਬਾਰੇ ਵੀ ਮਹਾਰਾਜ ਕਹਿੰਦੇ ਨੇ, ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌ ਵਰਨਾ ਕੋ ਸਾਂਝਾ। ਮੇਰੇ ਸਤਿਗੁਰੂ ਦਾ ਉਪਦੇਸ਼ ਤਾਂ ਸਾਰੇ ਸੰਸਾਰ ਦੇ ਲੋਕਾਂ ਵਾਸਤੇ ਹੈ, ਹਰ ਵਰਨ ਵਾਸਤੇ, ਹਰ ਵਰਗ ਵਾਸਤੇ। ਇਸ ਕਰਕੇ ਭਾਈ ਸਾਹਿਬ ਨੇ ਜੋ ਕੁਝ ਵੇਖਿਆ ਉਹ ਕਹਿੰਦੇ ਨੇ ਸਤਿਗੁਰ ਪੁਰਖ ਅਗੰਮ ਹੈ, ਨਿਰਵੈਰ ਨਿਰਾਲਾ, ਇਹ ਤਾਂ ਜਾਣੋ ਧਰਤੀ ਧਰਮ ਦੀ ਸੱਚੀ ਧਰਮਸ਼ਾਲਾ। ਜਿੱਥੇ ਫਿਰ ਗੁਰੂ ਪਿਆਰ ਪ੍ਰਗਟ ਹੋ ਗਿਆ, ਉਹ ਗੁਰੂ ਤਾਂ ਧਰਮ ਦੀ ਧਰਤੀ ਹੈ, ਇੱਥੇ ਤਾਂ ਧਰਮ ਵੱਧਦਾ ਫਲਦਾ ਹੈ, ਤੇ ਜਿਹਨੇ ਆਪਣੇ ਅੰਦਰ ਗੁਰੂ ਨੂੰ ਥਾਂ ਦਿੱਤੀ, ਜਿਸਨੇ ਆਪਣੇ ਜੀਵਨ ਚ ਗੁਰੂ ਕੀ ਜੁਗਤ ਨੂੰ ਥਾਂ ਦਿੱਤੀ, ਉੱਥੇ ਵੀ ਧਰਮ ਵੱਧਦਾ ਫੁੱਲਦਾ ਫੈਲਦਾ ਤੇ ਫਲਦਾ। ਭਾਈ ਸਾਹਿਬ ਕਹਿੰਦੇ ਨੇ ਇੱਕ ਗੱਲ ਜ਼ਰੂਰ ਹੈ ਕਿ ਜੇ ਗੁਰੂ ਨਾਲ ਸਾਂਝ ਪਾ ਲਈ ਤਾਂ ਠੀਕ ਹੈ, ਨਹੀਂ ਤਾਂ ਮਨੁੱਖ ਨੇ ਆਪਣੇ ਕਰਮਾਂ ਦਾ ਫਲ ਵੇਖਣਾ, ਜੈਸਾ ਬੀਜੈ ਸੋ ਲੁਣੇ, ਫਲ ਕਰਮ ਸੰਭਾਲਾ, ਮਨੁੱਖ ਨੂੰ ਆਪਣੇ ਕਰਮਾਂ ਦਾ ਫਲ ਤਾਂ ਵੇਖਣਾ ਹੀ ਪੈਣਾ, ਉਹ ਤਾਂ ਸਾਹਮਣੇ ਆਏਗਾ, ਉਹ ਗਲਤ ਹੋਵੇਗਾ ਜਿਹੜਾ ਬੰਦਾ, ਜਿਵੇਂ ਆਪਾਂ ਪੜ੍ਹਨੇ ਆ ਬਾਣੀ ਚ, ਲੋੜੇ ਦਾਖ ਬਜੋਰੀਆਂ, ਕਿੱਕਰ ਬੀਜੇ ਜੱਟ, ਹੰਡੇ ਉਨ ਕਤਾਏ ਦਾ ਪੈਂਦਾ ਲੋੜੇ ਪੱਟ, ਗਲਤ ਗੱਲ ਹੈ, ਇਸ ਤਰ੍ਹਾਂ ਨਹੀਂ ਗੱਲ ਬਣੀ। ਜੋ ਕੁਝ ਤੂੰ ਬੀਜ ਰਹੇ ਹੈ ਉਹ ਕੁਝ ਤੇਰੇ ਸਾਹਮਣੇ ਆਉਣਾ, ਉਸੇ ਦਾ ਫਲ ਤੇਰੇ ਸਾਹਮਣੇ ਆਉਣਾ, ਤੇ ਜੇ ਗੁਰੂ ਪਿਆਰ ਤੇਰੇ ਜੀਵਨ ਚ ਬੀਜਿਆ ਗਿਆ, ਇਸ ਦਾ ਫਲ ਪਰਮ ਸੁੱਖ ਤੈਨੂੰ ਮਿਲਣ ਵਾਲਾ। ਤੇ ਭਾਈ ਸਾਹਿਬ ਕਹਿੰਦੇ ਨੇ ਜੋ ਕਰ ਨਿਰਮਲ ਆਰ ਸੀ ਜਗ ਵੇਖਣ ਵਾਲਾ, ਗੁਰੂ ਤਾਂ ਇੱਕ ਪੁਰਾਣੇ ਸਮਿਆਂ ਵਿੱਚ ਲੋਕ ਆਪਣੀਆਂ ਚੀਚੀਆਂ ਚ ਪਾਉਣ ਵਾਲੀਆਂ ਉਂਗਲੀਆਂ ਦੇ ਵਿੱਚ ਵੀ ਛੋਟੇ ਜਿਹੇ ਆਈਨੇ ਫਿੱਟ ਕਰ ਲੈਂਦੇ ਸਨ, ਜਿੱਥੇ ਹੋਇਆ ਮੂੰਹ ਵੇਖ ਲਿਆ ਆਪਣਾ। ਤੇ ਵੈਸੇ ਪੁਰਾਣੇ ਸਮਿਆਂ ਚ ਮਿਰਰ ਨੂੰ, ਆਈਨੇ ਨੂੰ ਆਰਸੀ ਵੀ ਕਿਹਾ ਜਾਂਦਾ ਰਿਹਾ, ਛੋਟਾ ਹੋਵੇ ਵੱਡਾ ਹੋਵੇ, ਵੇਖਣ ਵਾਲੇ ਸ਼ੀਸ਼ੇ ਨੂੰ ਆਰਸੀ ਕਿਹਾ ਜਾਂਦਾ ਸੀ। ਤੇ ਭਾਈ ਸਾਹਿਬ ਕਹਿੰਦੇ ਨੇ ਮੇਰਾ ਸਤਿਗੁਰੂ ਤਾਂ ਆਰਸੀ ਹੈ, ਜਿਉਂ ਘਰ ਨਿਰਮਲ ਆਰਸੀ, ਜਿਵੇਂ ਆਰਸੀ ਚੋਂ ਮੂੰਹ ਵੇਖੀਦਾ ਨਾ, ਇਵੇਂ ਗੁਰੂ ਵਿੱਚੋਂ ਆਪਣੇ ਆਪ ਨੂੰ ਵੇਖਣਾ ਚਾਹੀਦਾ। ਮੈਂ ਮਾੜਾ ਕਿ ਚੰਗਾ ਇਹ ਸਤਿਗੁਰੂ ਦੀ ਕਸਵੱਟੀ ਦੇ ਲਾ ਕੇ ਪਤਾ ਲੱਗ ਜਾਏਗਾ। ਗੁਰੂ ਨੂੰ ਜਿਸ ਭਾਵਨਾ ਨਾਲ ਵੇਖਾਂਗੇ ਉਸੇ ਤਰ੍ਹਾਂ ਗੁਰੂ ਵਿੱਚੋਂ ਆਪਣਾ ਆਪ ਨਜ਼ਰ ਆ ਜਾਏਗਾ। ਜਿਹਾ ਮੂੰਹ ਕਰ ਪਾ ਲਈਏ ਤੇਹੋ ਵੇਖਾ ਲਾ, ਸ਼ਰਧਾ ਨਾਲ ਆਵਾਂਗੇ, ਪਿਆਰ ਪਾਵਾਂਗੇ, ਗੁਰੂ ਦਰ ਤੋਂ ਸ਼ੁਭ ਉਪਦੇਸ਼ ਨੂੰ ਪ੍ਰਾਪਤ ਕਰਾਂਗੇ, ਜੀਵਨ ਸੌਰ ਜਾਏਗਾ। ਤੇ ਜਿਨ੍ਹਾਂ ਨੇ ਜੀਵਨ ਸਵਾਰ ਲਿਆ
ਭਾਈ ਸਾਹਿਬ ਕਹਿੰਦੇ ਨੇ ਸੇਵਕ ਦਰਗਹਿ ਸੁਰਖਰੂ, ਗੁਰੂ ਦੀ ਸੇਵਾ ਹਿਰਦੇ ਚ ਧਾਰਨ ਕਰ ਲੈਣ ਵਾਲੇ, ਜੀਵਨ ਚ ਧਾਰਨ ਕਰ ਲੈਣ ਵਾਲੇ, ਗੁਰੂ ਕਾ ਉਪਦੇਸ਼ ਕਮਾਉਣ ਵਾਲੇ, ਉਹ ਦਰਗਾਹ ਚ ਸੁਰਖਰੂ। ਸੁਰਖਰੂ ਫਾਰਸੀ ਦਾ ਸ਼ਬਦ ਹੈ ਨਾ, ਇਹਦਾ ਜੇ ਪੰਜਾਬੀ ਚ ਸਿੱਧਾ ਉਲਥਾ ਕਰੀਏ ਤਾਂ ਬਣਦਾ ਲਾਲ ਮੂੰਹ ਤੇ ਕਾਲਾ ਮੂੰਹ ਹੁੰਦਾ ਹੈ। ਜ਼ਰੂਰੀ ਨਹੀਂ ਕਿ ਕਿਸੇ ਦੇ ਮੂੰਹ ਤੇ ਕਾਲਖ ਜਾਂ ਲਾਲੀ ਲੱਗੀ ਹੋਵੇ ਤਾਂ ਹੀ ਵਿਲੱਖਣਤਾ ਹੁੰਦੀ ਹੈ। ਲਾਲ ਮੂੰਹ ਉਸਦਾ ਹੁੰਦਾ ਹੈ ਜਿਸ ਦੇ ਅੰਦਰ ਗੁਮਾ ਜੋਸ਼ ਤੇ ਜੀਵਨ ਦਾ ਖੂਨ ਦੌੜਦਾ, ਤੇ ਕਾਲਾ ਮੂੰਹ ਉਸਦਾ ਹੁੰਦਾ ਹੈ ਜਿਹੜਾ ਸ਼ਰਮਿੰਦਗੀ ਨਾਲ ਭਰਿਆ ਹੋਵੇ, ਸਿਰ ਨੀਵਾਂ ਕਰਕੇ ਬੈਠਾ ਹੋਵੇ, ਜਿਸ ਦਾ ਮੁੱਖ ਉਜਲਾ ਹੋਵੇ, ਜਿਸ ਦੇ ਮੱਥੇ ਤੇ ਕੋਈ ਮੈਲ ਨਾ ਹੋਵੇ, ਜਿਸ ਨੂੰ ਕੋਈ ਸ਼ਰਮਿੰਦਗੀ ਨਾ ਹੋਵੇ, ਉਹਨੂੰ ਸੁਰਖਰੂ ਕਹਿੰਦੇ ਨੇ। ਤੇ ਜਿਸ ਬੰਦੇ ਨੂੰ ਆਪਣੇ ਪਾਪਾਂ ਤੇ ਆਪ ਹੀ ਪਛਤਾਤਾ ਹੋਵੇ ਤੇ ਲੋਕਾਂ ਵੱਲੋਂ ਫਟਕਾਰਾਂ ਜਿਹਨਾਂ ਨੂੰ ਪੈਂਦੀਆਂ ਹੋਣ, ਜ਼ਰੂਰੀ ਨਹੀਂ ਕਿ ਉਹਦੇ ਮੂੰਹ ਤੇ ਕੋਈ ਕਾਲਾ ਰੰਗ ਹੀ ਮਲਿਆ ਹੋਵੇ, ਉਹਦਾ ਮੂੰਹ ਵੈਸੇ ਹੀ ਰੰਗ ਜਿਸ ਦਾ ਖੂਨ ਸੁੱਕਣ ਜਾਵੇ, ਸੜ ਜਾਵੇ, ਪਛਤਾਵੇ ਵਿੱਚ ਹੋਵੇ, ਚਿੰਤਾ ਵਿੱਚ ਹੋਵੇ, ਪਰੇਸ਼ਾਨੀ ਵਿੱਚ ਹੋਵੇ, ਤੇ ਚਿਹਰੇ ਤੇ ਲਾਲੀ ਕਾਹਦੀ ਆਉਣੀ। ਉਹ ਰੰਗ ਹੋਰ ਤਰ੍ਹਾਂ ਦਾ ਹੁੰਦਾ, ਉਸ ਨੂੰ ਮੂੰਹ ਕਾਲਾ ਕੇ ਹੈ। ਸੇਵਖ ਦਰਗਹਿ ਸੁਰਖਰੂ, ਬੇਮੁਖ ਮੂੰਹ ਕਾਲਾ। ਸੰਸਾਰ ਤੇ ਵੀ ਹੈ, ਮੇਰੀ ਦਰਗਾਹ ਦੀ ਗੱਲ ਨਹੀਂ, ਸੰਸਾਰ ਵਿੱਚ ਵੀ ਸੇਵਕਾਂ ਦੇ ਮੂੰਹ ਸੁਰਖਰੂ ਨੇ ਤੇ ਨਿੰਦਕਾਂ ਦੇ, ਬੇਮੁਖਾਂ ਦੇ ਮੂੰਹ ਕਾਲੇ। ਉਹ ਸ਼ਰਮਿੰਦਗੀ ਲਈ ਫਿਰਦੇ ਨੇ, ਤੇ ਉਂਝ ਵੀ ਮਨੁੱਖ ਦਰਗਾਹ ਵਾਸਤੇ ਵੀ, ਜਿਵੇਂ ਆਪਾਂ ਬਾਣੀ ਪੜ੍ਹਨੇ ਆ ਨਾ, ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਜਿੰਨੀ ਕਮੀ ਨਾ ਹੈ ਗੁਣ ਤੇ ਕਮੜੇ ਵਿਸਾਰ, ਮਤ ਸ਼ਰਮਿੰਦਾ ਸੀ ਵਹੀ ਸਾਈਂ ਦੇ ਦਰਬਾਰ। ਸੱਚੀ ਦਰਗਾਹ ਵਿਚ ਸਾਈਂ ਦੇ ਦਰਬਾਰ ਚ ਤੈਨੂੰ ਕਿਤੇ ਸ਼ਰਮਿੰਦਾ ਨਾ ਹੋਣਾ ਪਵੇ, ਮੂੰਹ ਕਾਲਾ ਨਾ ਹੋਵੇ, ਤੇ ਜੇ ਉਸ ਮੂੰਹ ਕਾਲੇ ਤੋਂ ਬਚਣਾ ਨਾ। ਤੇ ਭਾਈ ਸਾਹਿਬ ਤਾਂ ਗੁਰੂ ਦੇ ਲੜ ਲਾਉਂਦੇ, ਆ ਗੁਰੂ ਕੇ ਲੜ ਲੱਗ ਜਾ, ਸੇਵਕ ਹੋ ਜਾ, ਗੁਰ ਸ਼ਬਦ ਕਮਾਉਣ ਵਾਲਾ ਹੋ ਜਾ, ਤੇਰਾ ਦਰਗਾਹ ਚ ਮੁੱਖ ਸੁਰਖਰੂ ਹੋ ਜਾਵੇ। ਪਰ ਇਹ ਗੱਲ ਤਾਂ ਹੈ ਜੇ ਵਿਸ਼ਵਾਸ ਅੰਦਰ ਦ੍ਰਿੜ ਹੋਵੇ, ਜੇ ਪਤਾ ਹੋਵੇ ਇਹ ਜਿਹੜਾ ਬੈਠਾ ਹੈ, ਇਹ ਜਿਹੜਾ ਸਜਿਆ ਹੋਇਆ, ਇਹ ਸੋਹਣਿਆਂ ਦਾ ਸੁਲਤਾਨ, ਇਹ ਸਤਿਗੁਰੂ ਆਪ, ਨਾ ਕੇਵਲ ਸਤਿਗੁਰੂ ਆਪ ਬਲਕਿ ਪਾਰ ਬ੍ਰਹਮ ਆਪ ਹੈ।

ਕੁਛ ਕਰਨ ਵਾਲਾ ਹੈ, ਸਾਰੀ ਸਮਰੱਥਾ ਦਾ ਮਾਲਕ ਹੈ, ਉਹ ਵਾਹਿਗੁਰੂ। ਪਰ ਜਿਸ ਵੇਲੇ ਗੁਰੂ ਰੂਪ ਵਿੱਚ ਹੋ ਕੇ ਸੰਗਤ ਚ ਵਰਤਦਾ ਹੈ, ਗੁਰ ਸ਼ਬਦ ਚ ਬੈਠਾ ਹੈ, ਤਾਂ ਇੱਕ ਗੱਲ ਹੋਰ ਹੋ ਜਾਂਦੀ ਏ, ਸਾਧ ਸੰਗਤ ਦਾ ਕਰੇ ਕਰਾਇਆ, ਜੋ ਜੋ ਚਿਤਵੇਂ ਸਾਧ ਜਨ ਸੋਲੇਤਾ ਮਾਨ, ਬੜਾ ਪੱਕਾ ਸੰਬੰਧ ਹੈ। ਭਾਈ ਸਾਹਿਬ ਕਹਿੰਦੇ ਨੇ, ਭਾਈ ਸਾਹਿਬ ਕਹਿੰਦੇ ਨੇ, ਸਾਧ ਸੰਗਤ ਪਿਓ ਪੁੱਤ ਹੋਏ, ਦਿੱਤਾ ਖਾਏ ਬਹਿਨੇ ਪੈਣ ਆਇਆ, ਇੰਨਾ ਪਿਆਰ। ਸਿੱਖ ਇੰਨਾ ਨੇੜੇ ਹੋ ਗਿਆ ਗੁਰੂ ਕੇ, ਪਾਰ ਬ੍ਰਹਮ ਦੇ ਇੰਨਾ ਨਜ਼ਦੀਕ ਹੋ ਗਿਆ, ਜਿਵੇਂ ਬਾਪ ਪੁੱਤਰ ਨੂੰ ਗੋਦੀ ਚ ਪਾ ਕੇ ਲਾਡ ਲਡਾਉਂਦਾ ਹੈ, ਇਵੇਂ ਸਿੱਖ ਦੀਆਂ ਲੋੜਾਂ ਦਾ ਖਿਆਲ ਵਾਹਿਗੁਰੂ ਤੇ ਸਤਿਗੁਰੂ ਆਪ ਰੱਖਦਾ। ਵਾਹਿਗੁਰੂ ਗੁਰੂ ਰੂਪ ਹੋ ਕਰਕੇ, ਜਿਵੇਂ ਭੱਟ ਭਗਤਾਂ ਨੇ ਕਿਹਾ, ਆਪ ਨਾਰਾਇਣ ਕਲਾ ਧਾਰ ਜਗਮੈ ਪਰਵਰਿਓ, ਨਿਰੰਕਾਰ ਆਪ ਗੁਰੂ ਨਾਨਕ ਦੇ ਰੂਪ ਵਿਚ ਸੰਸਾਰ ਤੇ ਪ੍ਰਗਟ ਹੋਏ, ਤੇ ਫਿਰ ਉਹੀ ਗੁਰੂ ਨਾਨਕ ਆਪਣੇ ਪਿਆਰਿਆਂ ਦੀ ਸੰਗਤ ਵਿਚ, ਆਪਣੇ ਪਿਆਰੇ ਗੁਰਸਿੱਖਾਂ ਦੇ ਵਿਚ ਦਰਸ਼ਨ ਦੇ ਰਿਹਾ ਹੈ, ਤੇ ਸ਼ਬਦ ਰੂਪ ਵਿਚ ਬੈਠਾ ਹੋਇਆ ਆਪਣਾ ਵਿਚਾਰ ਦੇ ਰਿਹਾ। ਕਦੇ ਸਾਹਿਬ ਕਲਗੀਧਰ ਪਾਤਸ਼ਾਹ ਨੇ ਕਿਹਾ ਸੀ ਗੁਰਸਿੱਖਾਂ ਨੂੰ, ਸਿੱਖਾਂ ਨੇ ਪੁੱਛਿਆ, ਮਹਾਰਾਜ ਤੁਸੀਂ ਤਾਂ ਸਰੀਰ ਕਰਕੇ ਸਾਥੋਂ ਅਲੱਗ ਹੋਣਾ ਲੋੜਦੇ ਹੋ, ਅਸੀਂ ਕੀ ਕਰਾਂਗੇ? ਸਾਹਿਬ ਕਹਿਣ ਲੱਗੇ, ਕੀ ਚਾਹੁੰਦੇ ਹੋ ਕਿ ਮਹਾਰਾਜ ਦਰਸ਼ਨ ਕਿਤੇ ਕਰਾਂਗੇ, ਗੱਲਾਂ ਕਿਸ ਨਾਲ ਕਰਾਂਗੇ, ਪੂਜਾ ਕਿਸ ਦੀ ਕਰਾਂਗੇ? ਸਾਹਿਬ ਕਹਿਣ ਲੱਗੇ, ਪੂਜਾ ਤਾਂ ਤੁਹਾਨੂੰ ਮੈਂ ਪਹਿਲਾਂ ਹੀ ਇੱਕ ਅਕਾਲ ਦੀ ਸਮਝਾ ਚੁੱਕਾ, ਪੂਜਾ ਅਕਾਲ ਪੁਰਖ ਦੀ ਕਰਨੀ, ਮੇਰਾ ਦਰਸ਼ਨ ਕਰਨਾ ਹੈ ਤਾਂ ਖਾਲਸੇ ਦਾ ਦਰਸ਼ਨ ਕਰਨਾ, ਮੇਰੇ ਨਾਲ ਗੱਲਾਂ ਕਰਨੀਆਂ ਨੇ, ਗੁਰਬਾਣੀ ਦੀ ਵਿਚਾਰ ਕਰਨੀ, ਗੁਰੂ ਕੇ ਬਚਨਾਂ ਦੇ ਅਨੁਸਾਰੀ ਹੋਗੇ, ਗੁਰੂ ਕੇ ਬਚਨਾਂ ਨੂੰ ਧਿਆਨ ਨਾਲ ਪੜੋ ਸੁਣੋਗੇ, ਗੁਰੂ ਨਾਲ ਗੱਲਾਂ ਕਰਦੇ ਜਾਪੋਗੇ। ਇੱਥੇ ਭਾਈ ਸਾਹਿਬ ਕਹਿੰਦੇ, ਉਹੀ ਵਾਹਿਗੁਰੂ ਅਕਾਲ ਪੁਰਖ ਗੁਰੂ ਦਾ ਰੂਪ ਧਾਰਨ ਕਰਕੇ ਪ੍ਰਗਟ ਹੋਇਆ, ਤੇ ਫਿਰ ਸ਼ਬਦ ਵਿਚ ਸਮਾ ਕੇ ਬੈਠ ਗਿਆ, ਤੇ ਸੰਗਤਾਂ ਵਿਚ ਗੁਰਸਿੱਖਾਂ ਵਿਚ ਬੈਠ ਗਿਆ। ਜਦ ਐਸਾ ਹੋ ਕੇ ਬੈਠਾ ਹੈ ਤਾਂ ਗੁਰਸਿੱਖਾਂ ਦੀ ਮੰਨੇਗਾ, ਸਾਧ ਸੰਗਤ ਦੀ ਬੇਨਤੀ ਤੇ ਅਰਦਾਸ ਪ੍ਰਵਾਨ ਵੀ ਕਰੇਗਾ, ਉਹਨਾਂ ਦੀਆਂ ਲੋੜਾਂ ਦਾ ਖਿਆਲ ਵੀ ਕਰੇਗਾ। ਭਾਈ ਸਾਹਿਬ ਕਹਿੰਦੇ ਨੇ, ਕਰਨ ਕਾਰਨ ਸਮਰੱਥ ਵਾਹਿਗੁਰੂ ਸਾਧ ਸੰਗਤ ਦਾ ਕਰੇ ਕਰਾਇਆ, ਸਾਰਾ ਕੁਝ ਉਹਦੇ ਭੰਡਾਰਿਆਂ ਚ ਭਰਿਆ ਪਿਆ, ਪਰ ਸਾਧ ਸੰਗਤ ਦਾ ਦੇ ਦਵਾਇਆ, ਸਾਧ ਸੰਗਤ ਜਿਹਨੂੰ ਚਾਹੇ ਦਵਾ ਦੇਵੇ, ਜੋ ਚਾਹੇ ਲੈ ਲਵੇ, ਪਾਰ ਬ੍ਰਹਮ ਗੁਰ ਰੂਪ ਹੋਏ, ਸਾਧ ਸੰਗਤ ਗੁਰ ਸ਼ਬਦ ਸਮਾਇਆ, ਪਾਰ ਬ੍ਰਹਮ ਗੁਰੂ ਦਾ ਰੂਪ ਹੋ ਕਰਕੇ ਸਾਧ ਸੰਗਤ ਵਿਚ ਗੁਰ ਸ਼ਬਦ ਬੈਠਾ ਹੈ, ਜਿਸ ਨੂੰ ਲੋਕਾਂ ਨੇ ਜਗ ਭੋਗ ਜੋਗ ਧਿਆਨ ਕਰ ਅਨੇਕਾਂ ਕਰਮ ਕਾਂਡਾਂ ਦੇ ਨਾਲ, ਅਨੇਕਾਂ ਯਤਨਾਂ ਦੇ ਨਾਲ ਪੂਜਾ ਪਰੇ ਨਾ ਦਰਸ਼ਨ ਪਾਇਆ, ਕਿਸੇ ਨੂੰ ਲੱਭਾ ਨਹੀਂ, ਕਿਸੇ ਨੂੰ ਦਰਸ਼ਨ ਨਸੀਬ ਨਹੀਂ ਹੋਏ, ਗੁਰਸਿੱਖਾਂ ਨੇ ਉਹਨਾਂ ਨੂੰ ਲੱਭ ਲਿਆ, ਸੰਗਤ ਵਿਚੋਂ ਲੱਭ ਲਿਆ, ਗੁਰੂ ਸ਼ਬਦ ਵਿਚੋਂ ਲੱਭ ਲਿਆ, ਔਰ ਐਸਾ ਲੱਭਿਆ, ਇੰਨੇ ਨੇੜੇ ਹੋ ਗਏ, ਇੰਨਾ ਪਿਆਰ ਪਾ ਲਿਆ, ਇੰਨੀ ਸਾਂਝ ਪਾ ਲਈ, ਪਿਓ ਪੁੱਤਰਾਂ ਵਾਂਗ ਇੱਕ ਮਿੱਕ ਹੋ ਗਏ। ਔਰ ਫਿਰ ਇੱਕ ਹੋਰ ਗੱਲ, ਉਹ ਜਗ ਭੋਗ ਜੋਗ ਧਿਆਨ ਕਰਨ ਵਾਲੇ ਤਾਂ ਕਈ ਵਾਰੀ ਸੰਸਾਰ ਨੂੰ ਛੱਡ ਕੇ ਬਾਹਰ ਭਟਕਦੇ ਨਜ਼ਰ ਆਏ, ਗੁਰੂ ਕਾ ਸਿੱਖ ਸੰਸਾਰ ਚ ਰਹਿੰਦਿਆਂ ਹੋਏ, ਘਰ ਬਾਹਰ ਚ ਰਹਿੰਦਿਆਂ ਹੋਏ, ਪਰਸਪਰ ਸਤਿਕਾਰ ਦਾ ਅਧਿਕਾਰੀ ਬਣ ਕੇ ਇੱਕ ਦੂਜੇ ਵਿਚ ਸਤਿਗੁਰੂ ਦੇ ਦਰਸ਼ਨ ਕਰਦਾ ਹੋਇਆ ਇੱਕ ਦੂਜੇ ਪੈਰੀ ਪੈਂਦਾ ਨਜ਼ਰ ਆਉਂਦਾ, ਔਰ ਇਸ ਸੰਸਾਰ ਚ ਰਹਿੰਦਿਆਂ ਹੋਏ ਪ੍ਰਭੂ ਦੇ ਪਿਆਰ ਨੂੰ ਮੰਨਦਿਆਂ, ਗੁਰੂ ਦੇ ਪਿਆਰ ਨੂੰ ਮੰਨਦਿਆਂ ਹੋਇਆ ਮਾਇਆ ਵਿਚ ਉਦਾਸ ਰਖਾਇਆ। ਪਰ ਇੱਕ ਗੱਲ ਹੈ, ਜੇ ਤਾਂ ਗੁਰੂ ਨਾਲ ਗੱਲਾਂ ਕਰਨੀਆਂ ਨੇ ਤੇ ਗੁਰ ਸ਼ਬਦ ਨੂੰ ਵਿਚਾਰਾਂਗੇ, ਜੇ ਗੁਰੂ ਕੇ ਨਜ਼ਦੀਕ ਹੋਣਾ ਹੈ, ਗੁਰੂ ਨਾਲ ਵਿਚਾਰ ਦੀ ਸਾਂਝ ਪਾਉਣੀ ਹੈ, ਪਿਆਰ ਦੀ ਸਾਂਝ ਪਾਉਣੀ ਹੈ, ਤੇ ਗੁਰ ਸ਼ਬਦ ਦੀ ਸਾਂਝ ਵੀ ਪਾਉਣੀ ਪਏਗੀ। ਲੇਕਿਨ ਜੇ ਕਦੇ ਗੁਰੂ ਨੂੰ ਪ੍ਰਸੰਨ ਕਰਨਾ ਹੋਵੇ ਤੇ ਮਹਾਰਾਜ ਪਾਵਨ ਬਾਣੀ ਚ ਕਹਿੰਦੇ ਨੇ, ਸਾਹਿਬ ਕਹਿੰਦੇ ਨੇ, ਗੁਰ ਸਿੱਖਾਂ ਅੰਦਰ ਸਤਿਗੁਰ ਵਰਤੈ, ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆ, ਜਿਹੜਾ ਗੁਰਸਿੱਖਾਂ ਨੂੰ ਪਿਆਰ ਕਰਦਾ ਉਹ ਗੁਰੂ ਕੀ ਖੁਸ਼ੀ ਲੈਂਦਾ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਇਸੇ ਸੰਗਤ ਚ ਗੁਰਸਿੱਖਾਂ ਵਿਚ ਵਾਹਿਗੁਰੂ ਆਪ ਵਸਦਾ, ਇਹਨਾਂ ਦੀ ਖੁਸ਼ੀ ਗੁਰੂ ਕੀ ਖੁਸ਼ੀ, ਪਾਰ ਬ੍ਰਹਮ ਦੀ ਖੁਸ਼ੀ।
ਇਸੇ ਕਰਕੇ ਗੁਰਮੁਖਾਂ ਗੁਰਸਿੱਖਾਂ ਸਤਸੰਗੀਆਂ ਨੇ ਗੁਰੂ ਪਿਆਰ ਵਾਲਿਆਂ ਸ਼ਬਦ ਵਿਚਾਰ ਵਾਲਿਆਂ ਨਾਮ ਦੀ ਕਮਾਈ ਵਾਲਿਆਂ ਦੀ ਖੁਸ਼ੀ ਲੈਣ ਦਾ ਯਤਨ ਕੀਤਾ ਸਦਾ। ਔਰ ਭਾਈ ਸਾਹਿਬ ਪੁੰਨ ਵੀ ਬੜਾ ਕਹਿੰਦੇ ਨੇ, ਭਾਈ ਸਾਹਿਬ ਕਹਿੰਦੇ ਨੇ ਜੇ ਕਿਤੇ ਗੁਰਸਿੱਖਾਂ ਦੀ ਸੇਵਾ ਚ ਲੱਗ ਜਾਈਏ ਨਾ ਤੇ ਗੁਰੂ ਵੱਲੋਂ ਬੜੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ। ਏਡਾ ਵੱਡਾ ਪੁੰਨ ਹੈ ਜਿਹੜੇ ਉਸਨੇ ਪ੍ਰਚੰਡ ਪੁੰਨਾਂ ਦੀਆਂ ਗੱਲਾਂ ਸਨ, ਜਿਹੜੇ ਯਤਨ ਲੋਕ ਪ੍ਰਭੂ ਪ੍ਰਸੰਨਤਾ ਦੇ ਕਰਦੇ ਸਨ, ਪੂਜਾ ਪਾਠ ਪੁੰਨ ਦਾਨ ਤੀਰਥ ਯਾਤਰਾ ਆਦਿਕ, ਵੱਡੇ ਵੱਡੇ ਯੱਗ ਆਦਿਕ, ਭਾਈ ਸਾਹਿਬ ਨੇ ਸਭ ਨੀਵੇਂ ਪਾ ਦਿੱਤੇ।

അർജുൻ ദേവ് പാച്ച ബക്ഷിഷ് കരേഹം ചേർന്ന് ചെല്ലോ മാർഗ് ഗോവിന്ദ് കേടാ മാർഗ് ഹൈ ജിത്തേ ജീവ ചല കെ അപ്പം ലോക വീ സുഖീ തേ പർലോക വീ സുഹേലാ കർ സകദാ ഓ മാർഗ് ഹൈ ഉസ്തത് മന മേ കാ നിരൻകാര ਹਰ ਵੇਲੇ ਅਕਾਲ ਪੁਰਖ ਵਾਹਿਗੁਰੂ ਈਸ਼ਵਰ ਦੀ ਉਸਤਤੀ ਕਰਨੀ ਉਹਦੇ ਗੁਣ ਗਾਉਣੇ ਇਹ ਮਾਰਗ ਹੈ ਜਿਸ ਕਰਕੇ ਜੀਵ ਭਵ ਸਾਗਰ ਤੋਂ ਪਾਰ ਹੋ ਸਕੇ ਉਸਤਤ ਮਨ ਮੇ ਕਰ ਨਿਰੰਕਾਰ ਕਰ ਮਨ ਮੇਰੇ ਸਤ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਵ ਇਹ ਰਸਨਾ ਪਵਿੱਤਰ ਹੋ ਜਾਂਦੀ ਹੈ ਜਦੋਂ ਨਾਮ ਦਾ ਅੰਮ੍ਰਿਤ ਪੀਂਦੀ ਹੈ ਜਪਦੀ ਹੈ ਸ੍ਰੀ ਵਾਹਿਗੁਰੂ ਨਿਰਮਲ ਰਸਨਾ ਅੰਮ੍ਰਿਤ ਪੀਵੋ ਸਦਾ ਸੁਹੇਲਾ ਕਰ ਰਹਿ ਜੀਓ ਨੈਨੋ ਪੇਖ ਠਾਕੁਰ ਕਾਰਨ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਦਾ ਅੰਮ੍ਰਿਤ ਸਮਾ ਗਿਆ ਉਹਨਾਂ ਨੂੰ ਫਿਰ ਸੰਸਾਰ ਦੇ ਲੋਕ ਅਕਾਲ ਪੁਰਖ ਵਾਹਿਗੁਰੂ ਦਾ ਪਰਿਵਾਰ ਨਜ਼ਰ ਆਉਂਦੇ ਹਨ ਜੇ ਉਹਦਾ ਪਰਿਵਾਰ ਹੈ ਤਾਂ ਏਕ ਪਿਤਾ ਏਕ ਸਖੇ ਹਮ ਬਾਰਕ ਸਾਡਾ ਇੱਕ ਪਿਤਾ ਹੈ ਈਸ਼ਵਰ ਔਰ ਅਸੀਂ ਸਾਰੇ ਹੀ ਉਸਦੇ ਬਾਰਕ ਹਾਂ ਐਸੀ ਦ੍ਰਿਸ਼ਟੀ ਹੋ ਜਾਂਦੀ ਹੈ ਨਾਮ ਜਪਣ ਦੇ ਨਾਲ ਕਿ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਣ ਆਈ ਹਜ਼ੂਰ ਬਖਸ਼ਿਸ਼ ਕਰ ਰਹੇ ਹਨ ਕਿ ਨੈਨੋ ਪੇਖ ਠਾਕੁਰ ਕਾ ਰੰਗ ਸਾਧ ਸੰਗ ਬਿਨ ਸੇ ਸਭ ਸੰਗ ਸਤ ਸੰਗਤ ਵਿੱਚ ਬਹਿ ਕੇ ਅਕਾਲ ਪੁਰਖ ਦੇ ਗੁਣ ਗਾਉਣ ਨਾਲ ਤੇਰੀਆਂ ਹੋਰ ਮਾੜੀਆਂ ਜਿਤਨੀਆਂ ਵੀ ਆਦਤਾਂ ਹਨ ਸੰਗਤਾਂ ਹਨ ਉਹ ਆਪੇ ਹੀ ਤੇਰਾ ਪਿੱਛਾ ਛੱਡ ਜਾਣਗੀਆਂ ਆਓ ਸਾਰੇ ਪਿਆਰ ਦੇ ਨਾਲ ਜਪੀਏ।

ਗੁਰੂ ਅਰਜਨ ਦੇਵ ਪਾਤਸ਼ਾਹ ਫੈਸਲਾ ਦਿੰਦੇ ਹਨ ਕਿ ਜਿਹੜਾ ਐਸਾ ਕਰਮ ਕਰੇਗਾ, ਸੇਵਾ ਸਿਮਰਨ ਪਰਉਪਕਾਰੀ ਜੀਵਨ ਬਣਾਵੇਗਾ, ਉਹਦਾ ਮੁਖ ਇੱਥੇ ਵੀ ਉਜਲਾ ਹੈ ਤੇ ਦਰਗਾਹ ਵਿੱਚ ਵੀ ਉਜਲਾ ਹੈ। ਕਰ ਹਰ ਕਰਮ ਸਰਵਨ ਹਰ ਕਥਾ, ਹਰ ਦਰਗੇ ਨਾਨਕ ਉਜਲ ਮਥਾ, ਜਿਤ ਮੁਖ ਸਦਾ ਸਲਾਹੀਏ ਭਾਗਾਂ ਰੱਤੀ ਚਾਰ, ਨਾਨਕ ਤੇ ਮੁਖ ਉਜਲੇ ਸੱਚੇ ਤੇ ਦਰਬਾਰ। ਉਹ ਸੱਚੇ ਦਰਬਾਰ ਵਿੱਚ ਵੀ ਮੁਖ ਉਜਲਾ ਤੇ ਸੰਸਾਰ ਵਿੱਚ ਵੀ ਮੁਖ ਉਜਲਾ ਹੋ ਜਾਂਦਾ ਜੋ ਉਸਦਾ ਨਾਮ ਜਪਦੇ ਹਨ, ਜੋ ਈਸ਼ਵਰ ਨੂੰ ਧਿਆਵਨਾ ਕਰਦੇ ਹਨ। ਕਰ ਹਰ ਕਰਮ ਹਜ਼ੂਰ ਦਾ ਬਚਨ ਹੈ, ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ, ਅੱਠ ਤੀਰਥ ਸਗਲ ਪੁਨ ਜੀ ਦਇਆ ਪਰਵਾਨ, ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ। ਇਸ ਲਈ ਗੁਰਸਿੱਖ ਦਾ ਜੀਵਨ ਸੇਵਾ ਸਿਮਰਨ ਪਰਉਪਕਾਰੀ ਜੀਵਨ ਹੋਵੇ ਤੇ ਫਿਰ ਇੱਥੇ ਵੀ ਮੁੱਖ ਉਜਲਾ ਤੇ ਦਰਗਾਹ ਵਿੱਚ ਵੀ ਉਜਲਾ ਹੈ।

ਜਿਨੀ ਨਾਮ ਧਿਆਇਆ, ਜਿਨ੍ਹਾਂ ਨੇ ਨਾਮ ਨੂੰ ਧਿਆਵਨਾ ਕੀਤਾ, ਜਿਨ੍ਹਾਂ ਨੇ ਨਾਮ ਦੀ ਗੱਲ ਨਾ ਖਾਲੀਆਂ, ਇਹ ਮੁਸ਼ਕਤ ਕੀਤੀ ਹੈ, ਫਿਰ ਉਹ ਆਪ ਹੀ ਨਹੀਂ ਤਰੇ, ਅਨੇਕਾਂ ਜੀਵ ਹੋਰ ਵੀ ਉਹਨਾਂ ਦੇ ਚਰਨਾਂ ਨਾਲ ਲੱਗ ਕੇ ਤਰ ਗਏ। ਗੁਰਮੁਖ ਕੋਟ ਉਧਾਰ ਦਾ ਗੁਰਮੁਖ ਕੋਟ ਉਧਾਰ ਦਾ ਦੇ ਨਾਵੇਂ ਇੱਕ ਕਣ, ਜਿਨ੍ਹਾਂ ਨੇ ਨਾਮ ਦੀ ਗੱਲ ਨਾ ਗਾਲੀ, ਨਾਮ ਦੀ ਕਮਾਈ ਕੀਤੀ, ਉਹ ਫਿਰ ਅਨੇਕਾਂ ਨੂੰ ਹੋਰਨਾਂ ਨੂੰ ਵੀ ਨਾਲ ਹੀ ਤਾਰ ਕੇ ਗਏ ਹਨ। ਇਸ ਲਈ ਹਜ਼ੂਰ ਬਖਸ਼ਿਸ਼ ਕਰਦੇ ਹਨ, ਚਰਨ ਚਲੋ ਮਾਰਗ ਗੋਬਿੰਦ, ਇਸ ਮਾਰਗ ਤੇ ਚੱਲ ਕੇ ਆਪਣੇ ਜੀਵਨ ਨੂੰ ਅਸੀਂ ਸਫਲ ਕਰਨਾ ਹੈ। ਗੁਰਸਿੱਖ ਦਾ ਜੀਵਨ ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ ਤੇ ਫਿਰ ਸਤਸੰਗਤ ਵਿੱਚ ਬਹਿ ਕੇ ਮਾਲਕ ਦੀ ਸਿਫਤ ਸਲਾਹ ਕਰਨੀ, ਇਹ ਗੁਰਸਿੱਖੀ ਹੈ, ਇਹ ਜੀਵਨ ਹੈ ਸਿੱਖ ਦਾ। ਇਸ ਮਾਰਗ ਨੂੰ ਹਜ਼ੂਰ

ਬੜਾ ਖਿਆਲ ਰੱਖਦਾ। ਜਦ ਮਾਤ ਪਿਤਾ ਵੀ ਖਿਆਲ ਰੱਖਣ ਜੋਗੇ ਨਹੀਂ ਸਨ ਉਦੋਂ ਵੀ ਉਸ ਨੂੰ ਖਿਆਲ ਸੀ। ਇਤਨਾ ਖਿਆਲ ਸੀ ਜਨਮ ਮੇਰਾ ਮਗਰੋਂ ਹੋਇਆ, ਮੇਰੇ ਭੋਜਨ ਦਾ ਪ੍ਰਬੰਧ ਪਹਿਲਾਂ। ਸਾਹਿਬ ਕਲਗੀਧਰ ਪਾਤਸ਼ਾਹ ਦੇ ਕਥਨ ਅਨੁਸਾਰ ਬੰਦਾ ਨਾ ਸਮਝੇ, ਸਾਹਿਬ ਕਹਿੰਦੇ ਨੇ ਜਬ ਦਾਂਤ ਨਹੀਂ ਤਬ ਦੂਧ ਦੀਆ, ਜਬ ਦਾਂਤ ਦੀਏ ਗਿਆਨ ਨਾ ਦੇਹ। ਦੰਦ ਨਹੀਂ ਸਨ, ਦੁੱਧ ਦਾ ਪ੍ਰਬੰਧ ਪਹਿਲਾਂ ਕੀਤਾ। ਜੇ ਦੰਦ ਆਏ ਨੇ ਤੇ ਅੰਨ ਦਾ ਪ੍ਰਬੰਧ ਪਹਿਲਾਂ। ਤੇ ਸੱਚ ਕਰਕੇ ਜਾਣਨਾ, ਜਿਵੇਂ ਜਿਵੇਂ ਬੁੱਧੀ ਵਿਕਸਿਤ ਹੁੰਦੀ ਹੈ, ਪ੍ਰਭੂ ਵੱਲੋਂ ਗੁਰੂ ਦੇ ਰੂਪ ਵਿਚ ਗਿਆਨ ਦਾ ਪ੍ਰਬੰਧ ਵੀ ਪਹਿਲਾਂ ਹੀ ਮੌਜੂਦ। ਤੇ ਜੇ ਹੁਣ ਮਾਤ ਪਿਤਾ ਖੁਰਾਕ ਦੇਣ, ਸਰੀਰ ਦੀ ਪਾਲਣਾ ਕਰਨਾ ਚਾਹੁਣ ਤੇ ਬੱਚਾ ਸਿੱਧੀ ਹੋ ਜਾਵੇ, ਮਾਂ ਬਾਪ ਦੀ ਸੰਭਾਲ ਤੋਂ ਪ੍ਰਤਪਾਲਣਾ ਤੋਂ ਬਾਹਰਾ ਹੁੰਦਾ ਚਲਾ ਜਾਵੇ, ਜੋ ਖਾਣ ਨੂੰ ਦੇਣ ਉਹ ਨਾ ਖਾਵੇ, ਜਿਸ ਤੋਂ ਵਰਜਨ ਉਹ ਖਾਵੇ, ਜਿੱਥੇ ਉਹ ਜਾਣ ਨੂੰ ਕਹਿਣ ਉਥੇ ਨਾ ਜਾਵੇ, ਜਿੱਥੋਂ ਵਰਜਨ ਉਥੇ ਨੂੰ ਦੌੜੇ, ਨੁਕਸਾਨ ਕਰਾਵੇ। ਸੁਜਾਨ ਮਾਤਾ ਪਿਤਾ ਬੱਚੇ ਦਾ ਭਲਾ ਲੋੜਦੇ ਨੇ। ਕਈ ਵਾਰੀ ਐਸਾ ਵੀ ਹੋਇਆ, ਸੁਜਾਨ ਬਾਪ ਨੇ, ਸੂਝਵਾਨ ਮਾਂ ਨੇ ਬੱਚੇ ਨੂੰ ਕਿਤੇ ਮਾਰਿਆ ਵੀ ਹੋਵੇ, ਲੇਕਿਨ ਉਸ ਮਾਰਨ ਵਿਚ ਵੀ ਭਲਾ ਛੁਪਿਆ, ਉਸ ਤਾਰਨ ਵਿਚ ਵੀ ਉਸਦੇ ਜੀਵਨ ਦਾ ਸ਼ੁਭ ਚਿੰਤਨ ਦਾ ਭਾਵ ਹੈ। ਉਸ ਬੱਚੇ ਦੀ ਜ਼ਿੰਦਗੀ ਬਣਾ ਦੇਣ ਵਾਸਤੇ ਕਿਸੇ ਵੇਲੇ ਥੋੜਾ ਬਹੁਤ ਘੂਰਿਆ ਵੀ ਹੋਵੇ। ਇਸੇ ਤਰ੍ਹਾਂ ਕਦੇ ਕਦੇ ਐਸਾ ਵੀ ਹੋਇਆ, ਤੁਸੀਂ ਵੇਖਿਆ ਬੱਚਾ ਬਹੁਤ ਸਤਾਨੀਆਂ ਕਰਦਾ, ਬਹੁਤ ਨਾਦਾਨੀਆਂ ਕਰਦਾ, ਮਾਂ ਨੂੰ ਬੜਾ ਤੰਗ ਕੀਤਾ, ਬੜਾ ਪਰੇਸ਼ਾਨ ਕੀਤਾ। ਸ਼ਾਮ ਪਈ ਇਹ ਬਾਪ ਘਰ ਆਇਆ ਤੇ ਮਾਂ ਕਹਿੰਦੀ, ਦੇਖੋ ਜੀ ਤੁਹਾਨੂੰ ਇੱਕ ਗੱਲ ਕਹਿਣੀ, ਕਹੋ। ਕਾਕਾ ਹੁਣ ਹੱਥਾਂ ਚ ਨਹੀਂ ਰਹਿੰਦਾ, ਬਹੁਤ ਤੰਗ ਕਰਦਾ, ਬਹੁਤ ਪਰੇਸ਼ਾਨ ਕਰਦਾ, ਸਾਰਾ ਦਿਨ ਗੁਆਂਢੀਆਂ ਦੇ ਬੱਚਿਆਂ ਨਾਲ ਲੜਦਾ, ਹਾਲਾਂਕਿ ਬੱਚੇ ਨੇ ਕਾਹਦਾ ਲੜਨਾ, ਬੱਚਾ ਬੜਾ ਨਿਰਵੈਰ ਹੁੰਦਾ, ਇਹਦੀ ਲੜਾਈ ਬੜੀ ਆਰਜ਼ੀ ਹੁੰਦੀ, ਇਧਰੋਂ ਲੜਦਾ ਤੇ ਜਿੰਨੇ ਚਿਰ ਨੂੰ ਇਹਦੀ ਹਮਾਇਤ ਵਿਚ ਉਹਦੇ ਮਾਂ ਪਿਓ ਇਕੱਠੇ ਹੁੰਦੇ, ਉਹਨੇ ਚਿਰ ਨੂੰ ਫਿਰ ਮੰਨ ਕੇ ਖੇਡਦੇ ਪੈਂਦੇ। ਪੋਲਾ ਭਾਵ ਹੈ, ਲੇਕਿਨ ਮਾਂ ਸ਼ਿਕਾਇਤ ਕਰ ਰਹੀ, ਕਹਿੰਦੀ ਆਂਢੀਆਂ ਗੁਆਂਢੀਆਂ ਨਾਲ ਲੜਦਾ ਹੈ, ਗਲਤ ਚੀਜ਼ਾਂ ਨੂੰ ਹੱਥ ਪਾਉਂਦਾ ਹੈ, ਉਲਾਮੇ ਆਉਂਦੇ ਨੇ। ਤੇ ਜਿਵੇਂ ਜਿਵੇਂ ਉਹ ਗੱਲਾਂ ਕਰਦੀ ਹੈ ਨਾ, ਉਵੇਂ ਉਵੇਂ ਬਾਪ ਦੀਆਂ ਅੱਖਾਂ ਚ ਗੁੱਸਾ ਆਉਂਦਾ ਚਲਿਆ ਜਾ। ਉਹਨੂੰ ਇਸ ਗੱਲ ਦੀ ਘਬਰਾਹਟ ਹੈ, ਇਹ ਬੱਚਾ ਨਲਾਇਕ ਹੋ ਜਾਏਗਾ ਤੇ ਮੇਰਾ ਨਾਂ ਡੋਲੇਗਾ, ਮੇਰੇ ਨਾਂ ਨੂੰ ਕਲੰਕਿਤ ਕਰੇਗਾ, ਉਹਨੂੰ ਗੁੱਸਾ ਆਉਂਦਾ ਚਲਿਆ ਜਾ। ਤੇ ਮਾਂ ਇਹ ਵੀ ਵੇਖ ਰਹੀ ਹੈ ਕਿ ਇਹਨੂੰ ਗੁੱਸਾ ਆ ਰਿਹਾ, ਤੇ ਫਿਰ ਕਹਿੰਦੀ ਦੇਖੋ ਮੈਂ ਤੁਹਾਨੂੰ ਕੁਝ ਨਹੀਂ ਕਹਿਣਾ, ਹੁਣ ਕੁਝ ਨਹੀਂ ਕਹਿਣਾ, ਜੇ ਤੁਸੀਂ ਬੱਚੇ ਨੂੰ ਕੁਝ ਕਹਿਣਾ ਤੇ ਫਿਰ ਮੈਂ ਤੁਹਾਨੂੰ ਕੁਝ ਨਹੀਂ ਦੱਸਦਾ, ਮੈਂ ਤੁਹਾਨੂੰ ਇਹ ਬੇਨਤੀ ਕਰਨੀ ਆ ਵੀ ਇਹ ਠੀਕ ਹੈ, ਉਹਨੂੰ ਸਮਝਾਉਣ ਦੀ ਲੋੜ ਹੈ, ਉਹਨੂੰ ਪਹੁੰਚਾਉਣ ਦੀ ਲੋੜ ਹੈ, ਪਰ ਆਖਿਆ ਜੇ ਕੁਝ ਨਾ, ਭਾਵ ਮਾਰਿਆ ਜੇ ਨਾ। ਔਰ ਐਸਾ ਵੀ ਕਹਿੰਦੇ ਨੇ ਕਿ ਮਾਂ ਦੀ ਮਮਤਾ ਐਸੀ ਹੈ, ਇਹ ਬੱਚੇ ਨੂੰ ਆਪ ਤਾਂ ਮਾਰ ਲੈਂਦੀ ਹੈ, ਕਿਸੇ ਨੂੰ ਕੌੜਾ ਵੇਖਣ ਵੀ ਨਹੀਂ ਦਿੰਦੀ, ਇਥੋਂ ਤੱਕ ਜਿਹਦਾ ਅਧਿਕਾਰ ਹੈ ਬਾਪ ਨੂੰ ਵੀ ਕਹਿੰਦੀ ਹੱਥ ਨਾਲ। ਤੇ ਕਈ ਵਾਰੀ ਇਉਂ ਲੱਗਦਾ ਹੈ ਜਿਵੇਂ ਸਤਿਗੁਰੂ ਮਾਂ ਪਿਓ ਬਣ ਕੇ ਸਾਡੀ ਇੱਕ ਇੱਕ ਹਰਕਤ ਤੇ ਨਿਗਾਹ ਰੱਖ ਰਹੇ। ਸਹਿਬ ਪੰਚਮ ਪਾਤਸ਼ਾਹ ਨਾਦਾਨ ਦੀਆਂ ਸ਼ਿਕਾਇਤਾਂ ਵੀ ਕਰ ਰਹੇ ਤੇ ਨਾਲ ਹੀ ਕਹਿੰਦੇ ਨੇ ਕਹਿਣਾ ਕੁਝ ਨਾ, ਇਹਨੂੰ ਹੌਲੀ ਹੌਲੀ ਸਮਝ ਜਾਏ, ਬਖਸ਼ ਰਹਿਣਾ, ਕਹਿਣਾ ਕੁਝ ਨਾ। ਆਪਾਂ ਪੜ੍ਹਨੇ ਆ ਨਾ, ਕਹਿੰਦੇ ਨੇ, ਸ਼ਿਕਾਇਤ ਕਰਦੇ ਨੇ, ਦੇਖੋ ਰਤਨ ਸਾਡ ਕੌਡੀ ਸੰਗ ਰਚੇ, ਇਹ ਕੋਈ ਚੰਗੀ ਗੱਲ ਇਹਦੇ ਵਾਸਤੇ, ਨਾਮ ਰਤਨ ਨੂੰ ਨਹੀਂ ਵਿਆਜਦਾ ਤੇ ਕੌਡੀਆਂ ਇਕੱਠੀਆਂ ਕਰਦਾ ਫਿਰ। ਰਤਨ ਛਾੜ ਕੌਡੀ ਸੰਗ ਰਚੇ, ਸਾਚ ਛੋੜ ਝੂਠ ਸੰਗ ਮਚੇ, ਸੱਚ ਦੀ ਬਜਾਏ ਝੂਠ ਦਾ ਪੱਲਾ ਪਕੜਦਾ, ਜੋ ਛੱਡਣਾ ਸੋ ਅਸਥਿਰ ਕਰਮਾਂ ਨੇ, ਜੋ ਕੁਝ ਛੱਡ ਜਾਣਾ ਉਹਨੂੰ ਪੱਕਾ ਸਮਝੀ ਬੈਠਾ, ਜੋ ਹੋਵਣ ਸੋ ਦੂਰ ਪਰਾਣੇ, ਛੋੜ ਜਾਏ ਤਿਸਕਾ ਸ਼ਰਮ ਕਰੇ, ਸਾਰੀ ਭੱਜ ਨੱਠ ਦੌੜ ਉਹਦੇ ਵਾਸਤੇ ਕਰਦਾ ਜਿਹਨੂੰ ਛੱਡ ਜਾਣਾ, ਸੰਗ ਸਹਾਈ ਤਿਸ ਪਰ ਹਰੇ, ਪ੍ਰਭੂ ਜੋ ਸੰਗੀ ਸਹਾਈ ਆ ਉਹਨੂੰ ਛੱਡੀ ਰੱਖਦਾ, ਉਹਦਾ ਖਿਆਲ ਨਹੀਂ ਕਰਦਾ,
ਸੰਗ ਸਹਾਈ ਸੋ ਆਵੇ ਨਾ ਚੀਤ ਜੋ ਬਹਿਰਾਈ ਤਾਂ ਸਿਉ ਬਲੂਆ ਕਹਿ ਗ੍ਰਹਿ ਭੀਤਰ ਵਸੇ ਰੇਤ ਦੇ ਘਰ ਬਣਾ ਕੇ ਉਸ ਚ ਬੈਠਾ ਅੰਧ ਕੇਲ ਮਾਇਆ ਰੰਗ ਰਸੇ ਦ੍ਰਿੜ ਕਰ ਮਾਨੇ ਮਣੇ ਪ੍ਰਤੀਤ ਕਾਲ ਨਾ ਆਵੇ ਮੂੜੇ ਚੀਤ ਮੂਰਖ ਨੂੰ ਕਾਲ ਦਾ ਚੇਤੇ ਹੀ ਨਹੀਂ ਆਉਂਦਾ ਕਾਲ ਨਾ ਆਵੇ ਮੂੜੇ ਚੀਤ ਪਰ ਨਾਲ ਇੱਕ ਹੋਰ ਵੀ ਗੱਲ ਕਹਿੰਦੇ ਜਿਸ ਵੇਲੇ ਸਾਰੀਆਂ ਸ਼ਿਕਾਇਤਾਂ ਲਾਉਂਦੇ ਨੇ ਸੰਗ ਸਹਾਈ ਸੋ ਆਵੇ ਨਾ ਚੀਤ ਜੋ ਬਹਿਰਾਈ ਤਾਂ ਸਿਉ ਬਲੂਆ ਕਹਿ ਗ੍ਰਹਿ ਭੀਤਰ ਵਸੇ ਅੰਧ ਕੇਲ ਮਾਇਆ ਰੰਗ ਰਸੇ ਦ੍ਰਿੜ ਕਰ ਮਾਨੇ ਮਣੇ ਪ੍ਰਤੀਤ ਕਾਲ ਨਾ ਆਵੇ ਮੂੜੇ ਚੀਤ ਐਸੀ ਬਿਰਤੀ ਕਾਮ ਕ੍ਰੋਧ ਇਹਨਾਂ ਚੀਜ਼ਾਂ ਚ ਪਰਚਿਆ ਹੋਇਆ ਪਰ ਇੱਕ ਗੱਲ ਕਹਿੰਦੇ ਨੇ ਕਿ ਇਹਨੂੰ ਜਿਵੇਂ ਜਾਣਦੇ ਹੋ ਬਖਸ਼ ਲੈਣਾ ਅੰਤ ਚ ਕਹਿੰਦੇ ਨੇ ਨਾਨਕ ਕਾਢ ਲਿਓ ਪ੍ਰਭ ਦਇਆ ਵੇਖਣਾ ਕਿਤੇ ਇੰਨੀਆਂ ਗਲਤੀਆਂ ਕਰਨ ਵਾਲੇ ਤੇ ਕਰੋਪ ਨਾ ਕਰ ਲੈਣਾ ਗੁੱਸੇ ਨਾ ਹੋ ਜਾਣਾ ਗਲਤੀਆਂ ਤਾਂ ਬੜੀਆਂ ਕਰਦਾ ਦੱਸਣਾ ਵੀ ਜ਼ਰੂਰੀ ਹੈ ਪਰ ਦੇਖਣਾ ਇਸ ਤੇ ਗੁੱਸਾ ਨਾ ਕਰਨਾ ਕਰੋਧ ਨਾ ਕਰਨਾ ਕਰੋਪ ਨਾ ਕਰਨਾ ਮਾਰਨਾ ਨਾ ਜ਼ਿੰਦਗੀ ਸਾਡੀ ਦਾ ਖਿਆਲ ਵੀ ਇੱਕ ਇੱਕ ਹਰਕਤ ਤੇ ਨਿਗਾਹ ਵੀ ਰੱਖਦੇ ਲੇਕਿਨ ਨਾਲ ਸਾਡੇ ਵਾਸਤੇ ਰਹਿਮ ਦੀ ਭਿੱਖਿਆ ਵੀ ਮੰਗੀ ਜਾਂਦੀ ਉਸ ਗੁਰੂ ਦਾ ਗਿਆਨ ਪ੍ਰਾਪਤ ਨਾ ਕਰਨਾ ਕਿੰਨੀ ਵੱਡੀ ਭੁੱਲ ਹੋਵੇਗੀ ਜਿਹਨੂੰ ਸਾਡਾ ਇੰਨਾ ਖਿਆਲ ਜਿਸ ਨੂੰ ਸਾਡੇ ਜੀਵਨ ਦੀ ਉਸਾਰੀ ਦਾ ਇੰਨੀ ਚਿੰਤਾ ਹੈ ਇੰਨਾ ਖਿਆਲ ਹੈ ਪਰ ਕਈ ਵਾਰੀ ਐਸਾ ਹੋਇਆ ਮਨਮਤ ਦੇ ਮਾਰੇ ਹੋਏ ਜਿਵੇਂ ਬੱਚਾ ਆਪ ਉਧਰਾ ਹੋ ਕੇ ਮਾਂ ਦੀ ਗੱਲ ਨਹੀਂ ਸੁਣਦਾ ਇਵੇਂ ਅਸੀਂ ਕਈ ਵਾਰੀ ਗੁਰੂ ਦੀ ਗੱਲ ਨਾ ਸੁਣੀ ਹੋਵੇ ਗੁਰੂ ਨੂੰ ਸਾਡਾ ਖਿਆਲ ਹੋਵੇਗਾ ਗੁਰੂ ਦੀ ਗੱਲ ਦਾ ਖਿਆਲ ਅਸਾਂ ਨੇ ਕੀਤਾ ਹੋਵੇ ਬਲਕਿ ਕਈ ਵਾਰੀ ਤਾਂ ਮਨਮਤ ਦਾ ਮਾਰਿਆ ਹੋਇਆ ਬੰਦਾ ਆਪਣੀ ਮਤ ਦੇ ਹੰਕਾਰ ਵਿੱਚ ਗੁਰੂ ਦੀ ਗੱਲ ਨੂੰ ਇੰਨਾ ਤੁੱਛ ਸਮਝਣ ਲੱਗ ਪੈਂਦਾ ਐਸਾ ਹੋਇਆ ਬਾਪ ਨੇ ਬੱਚੇ ਨੂੰ ਚੁੱਕਿਆ ਚੁੱਕ ਕੇ ਹੁਲਾਰਾ ਦਿੱਤਾ ਬੱਚੇ ਦਾ ਮੂੰਹ ਬਾਪ ਦੇ ਮੂੰਹ ਦੇ ਬਰਾਬਰ ਆ ਗਿਆ ਤੇ ਬੱਚਾ ਕਿਲਕਾਰੀ ਮਾਰ ਕੇ ਹੱਸਿਆ ਕਹਿੰਦਾ ਪਿਤਾ ਜੀ ਮੈਂ ਤੁਹਾਡੇ ਜਿੱਡਾ ਹੋ ਗਿਆ ਬਾਪ ਹੱਸਿਆ ਜ਼ੋਰ ਬਾਲਕ ਬੁੱਧੀ ਕਹਿੰਦਾ ਮੈਂ ਤੁਹਾਡੇ ਜਿੱਡਾ ਹੋ ਗਿਆ ਉਹਨੇ ਥੋੜਾ ਜਿਹਾ ਹੋਰ ਝਟਕਾ ਦਿੱਤਾ ਉੱਪਰ ਨੂੰ ਲਾ ਰਿਹਾ ਆਪਣੇ ਸਿਰ ਤੋਂ ਉੱਚਾ ਕੀਤਾ ਕੰਧ ਤੇ ਖੜਾ ਕਰ ਦਿੱਤਾ ਤਾੜੀ ਮਾਰਦਾ ਕਹਿੰਦਾ ਮੈਂ ਪਿਤਾ ਜੀ ਤੋਂ ਉੱਚਾ ਹੋ ਗਿਆ ਬਾਪ ਹੱਸਦਾ ਤੂੰ ਮੇਰੇ ਨਾਲੋਂ ਵੱਡਾ ਹੋ ਗਿਆ ਤੂੰ ਮੇਰੇ ਨਾਲੋਂ ਸਿਆਣਾ ਹੋ ਗਿਆ ਤੂੰ ਮੇਰੇ ਨਾਲ ਉੱਚਾ ਹੋ ਗਿਆ ਕੰਧ ਤੇ ਖੜਾ ਹੈ ਮੈਂ ਹੀ ਖੜਾ ਕੀਤਾ ਸਰ ਮੇਰੀਆਂ ਬਾਹਾਂ ਵਿੱਚ ਮੇਰੇ ਤੋਂ ਉੱਚਾ ਹੋ ਕੇ ਮੈਨੂੰ ਕਹਿੰਦਾ ਮੈਂ ਪਿਤਾ ਜੀ ਤੋਂ ਉੱਚਾ ਹੋ ਗਿਆ ਬਾਲ ਬੁੱਧੀ ਨਹੀਂ ਤੇ ਹੋਰ ਅਣਜਾਣਪੁਣਾ ਨਹੀਂ ਤੇ ਹੋਰ ਕੀ ਇੱਕ ਕਥਾ ਲਿਖੀ ਸੀ ਕਹਿੰਦੇ ਨੇ ਇੱਕ ਬਹੁਤ ਵੱਡੇ ਕਲਾਕਾਰ ਦਾ ਬੱਚਾ ਆਪਣੇ ਬਾਪ ਤੋਂ ਚਿੱਤਰਕਾਰੀ ਸਿੱਖਦਾ ਸਿੱਖਦਾ ਚਿੱਤਰਕਾਰੀ ਚ ਨਿਪੁੰਨ ਹੋਇਆ ਤੇ ਰੀਤ ਕੀਤੀ ਬਾਪ ਨੂੰ ਕਹਿਣ ਲੱਗਾ ਬਾਪੂ ਮੈਨੂੰ ਬੁੱਤ ਘਾੜਾ ਬਣਾ ਦੇ ਮੈਨੂੰ ਬੁੱਤ ਘੜਨ ਦੀ ਜਾਚ ਸਿਖਾ ਉਹ ਜਿੰਨੀ ਕੁ ਜਾਚ ਚਿੱਤਰਕਾਰ ਬਾਪ ਨੂੰ ਆਉਂਦੀ ਸੀ ਸਿਖਾਈ ਤੇ ਕਹਿਣ ਲੱਗਾ ਇਹਨੇ ਨਾਲ ਗੱਲ ਨਹੀਂ ਮੈਂ ਤਾਂ ਚਿੱਤਰਕਾਰ ਹਾਂ ਬੁੱਤ ਘਾੜਾ ਤਾਂ ਤੈਨੂੰ ਕੋਈ ਹੋਰ ਬਣਾਵੇਗਾ ਉਹਨੇ ਬੱਚੇ ਨੂੰ ਸਿੱਖਣ ਵਾਸਤੇ ਅੱਗੋਂ ਕਿਸੇ ਹੋਰ ਥਾਂ ਭੇਜ ਦਿੱਤਾ ਕੁਝ ਵਰੇ ਲਾ ਕੇ ਬੱਚਾ ਇੱਕ ਚੰਗਾ ਨਿਖਰਿਆ ਹੋਇਆ ਨੌਜਵਾਨ ਦੇ ਰੂਪ ਚ ਸਿਰੇ ਮੁੜਿਆ ਤੇ ਚੰਗਾ ਬੁੱਤ ਘਾੜਾ ਸੀ ਆਉਂਦਿਆਂ ਹੀ ਮਾਂ ਦੇ ਗਲ ਲੱਗ ਕੇ ਬੜੇ ਪਿਆਰ ਨਾਲ ਖੁਸ਼ੀ ਨਾਲ ਝੂਮਿਆ ਕਹਿੰਦਾ ਮਾਂ ਮੈਂ ਬਹੁਤ ਵੱਡਾ ਕਲਾਕਾਰ ਹੋ ਗਿਆ ਮਾਂ ਕਹਿੰਦੀ ਅੱਛਾ ਔਰ ਮਾਂ ਚ ਕਹਿੰਦਾ ਮਾਂ ਛੋਟਾ ਮੋਟਾ ਨਹੀਂ ਮੈਂ ਆਪਣੇ ਬਾਪ ਤੋਂ ਵੀ ਅਗਾਂਹ ਲੰਘ ਗਿਆ ਪਿਤਾ ਮੇਰਾ ਚਿੱਤਰਕਾਰ ਹੈ ਮੈਂ ਚਿੱਤਰਕਾਰ ਵੀ ਹਾਂ ਤੇ ਬੁੱਤ ਘਾੜਾ ਵੀ ਹਾਂ ਮੈਂ ਚਿੱਤਰ ਵੀ ਚਿੱਤਰ ਲੈਣਾ ਤੇ ਬੁੱਤ ਵੀ ਘੜ ਲੈਣਾ ਔਰ ਮਾਂ ਮੈਂ ਐਸੇ ਬੁੱਤ ਘੜ ਸਕਣਾ ਲੋਕ ਵੇਖਦੇ ਰਹਿ ਜਾਣ ਪਿਤਾ ਵੀ ਵੇਖਦਾ ਰਹਿ ਜਾਵੇ ਤੂੰ ਵੀ ਵੇਖਦੀ ਰਹਿ ਜਾ ਮਾਂ ਕਹਿਣ ਲੱਗੀ ਅੱਛਾ ਹਰ ਤਰ੍ਹਾਂ ਦੇ ਬੁੱਤ ਘੜ ਲੈਣਾ ਕਹਿੰਦਾ ਮਾਂ ਬੜੇ ਬੁੱਤ ਘੜੇ ਨੇ ਮੇਰਾ ਉਸਤਾਦ ਵੇਖ ਵੇਖ ਕੇ ਸ਼ਸ਼ਧਰ ਹੈਰਾਨ ਰਹਿ ਜਾਂਦਾ ਸੀ ਮੈਂ ਤੈਨੂੰ ਵਿਖਾਵਾਂਗਾ ਹੁਣ ਮੈਂ ਬੁੱਤ ਘੜਾਂਗਾ ਨਾ ਇੱਥੇ ਤੈਨੂੰ ਵਿਖਾਵਾਂਗਾ ਮਾਂ ਕਹਿਣ ਲੱਗੀ ਇਸ ਤਰ੍ਹਾਂ ਕਰੀ ਪਹਿਲਾ ਬੁੱਤ ਜਿਹੜਾ ਤੂੰ ਘੜੇ ਨਾ ਉਹ ਇੱਕ ਬੱਚੇ ਦਾ ਨਵ ਜੰਮੇ ਬਾਲ ਦਾ ਬੁੱਤ ਘੜੇ ਨਵਜਾਤ ਸ਼ੀਸ਼ੂ ਛੋਟਾ ਜਿਹਾ ਜਸਟ ਬੋਰ ਉਸ ਛੋਟੇ ਜਿਹੇ ਬੱਚੇ ਦਾ ਬੁੱਤ ਬਣਾ ਕੇ ਲਿਆ ਮੇਰੇ ਕੋਲ ਫਿਰ ਮੈਂ ਤੈਨੂੰ ਵੇਖਾਂਗੀ ਤੂੰ ਕਿੰਨਾ ਕੋਈ ਬੁੱਤ ਘੜ ਹੈ ਕਹਿੰਦਾ ਮਾਂ ਇਹ ਵੀ ਕੋਈ ਗੱਲ ਹੈ
ਲੱਗਿਆ ਰਿਹਾ ਪੱਥਰ ਨਾਲ ਦੋ ਤਿੰਨ ਦਿਨ ਮੱਥਾ ਮਾਰਦਾ ਸੀ। ਆਪਣੇ ਵੱਲੋਂ ਉਹਨੇ ਮਾਂ ਦੀ ਖੁਸ਼ੀ ਲੈਣ ਵਾਸਤੇ, ਮਾਂ ਦੀਆਂ ਸ਼ਾਬਸਾਂ ਲੈਣ ਵਾਸਤੇ, ਬਾਪ ਨੂੰ ਇਹ ਦੱਸਣ ਵਾਸਤੇ ਕਿ ਮੈਂ ਬੜਾ ਕੁਝ ਸਿੱਖ ਕੇ ਆਇਆ। ਉਸ ਬੁੱਤ ਤੇ ਬੜੀ ਮਿਹਨਤ ਕੀਤੀ, ਦੋ ਦਿਨ ਬੜੀ ਮਿਹਨਤ ਕੀਤੀ, ਤੀਸਰੇ ਦਿਨ ਉਸ ਨੂੰ ਪਾਲਿਸ਼ ਕੀਤਾ, ਬੜਾ ਚਮਕਾਇਆ, ਕੱਪੜੇ ਚ ਲਪੇਟਿਆ, ਮਾਂ ਕੋਲ ਲਿਆ। ਕਹਿੰਦਾ ਮਾਂ ਆਦੇਸ਼ ਕੀ ਹੈ? ਮਾਂ ਕਹਿਣ ਲੱਗੀ ਕੀ ਹੈ? ਕਹਿੰਦਾ ਜਿਹੜਾ ਤੂੰ ਕਿਹਾ ਸੀ ਨਾ ਬੁੱਤ ਘੜ, ਉਹ ਬੁੱਤ ਘੜ ਕੇ ਲਿਆਇਆ, ਬੱਚੇ ਦਾ ਬੁੱਤ ਹੈ, ਦੇਖ ਕੱਪੜਾ ਉਤਾਰਿਆ। ਵਾਕਈ ਮਾਂ ਦੀਆਂ ਅੱਖਾਂ ਚ ਐਸੀ ਚਮਕ ਸੀ ਜਿਹੜੀ ਹੋਣੀ ਚਾਹੀਦੀ ਇੱਕ ਸਫਲ ਬੱਚੇ ਦੀ ਸਫਲਤਾ ਵੇਖ ਕੇ, ਪ੍ਰਸੰਨਤਾ ਨਾਲ ਭਰ ਗਈ। ਲੇਕਿਨ ਵੇਖਿਆ ਬੱਚੇ ਦੇ ਦਿਮਾਗ ਚ ਹੰਕਾਰ ਭਰਿਆ ਹੈ, ਤੇ ਕਲਾਕਾਰ ਨੂੰ ਹੰਕਾਰ ਨਹੀਂ ਸੋਭਦਾ, ਬਲਕਿ ਇਨਸਾਨ ਦੇ ਹਿਰਦੇ ਵਿਚ ਜਿੰਨਾ ਚਿਰ ਹੰਕਾਰ ਹੈ ਉਹਨਾਂ ਚ ਨਿਰੰਕਾਰ ਕਿੱਥੇ ਰਵੇ। ਮਾਂ ਚਾਹੁੰਦੀ ਇਹ ਕਲਾਕਾਰ ਵੀ ਬਣੇ, ਲੇਕਿਨ ਚੰਗਾ ਇਨਸਾਨ ਵੀ ਬਣੇ, ਭਗਤ ਵੀ ਬਣੇ। ਤੇ ਜੇ ਹੰਕਾਰ ਨਾਲ ਭਰਿਆ ਰਿਹਾ ਤਾਂ ਬਾਪ ਤੋਂ ਵੀ ਅਗਾਂਹ ਹੋਣ ਦੀਆਂ ਗੱਲਾਂ ਕਰਦਾ ਹੈ, ਮੈਨੂੰ ਵੀ ਇਹ, ਤੇ ਕਹਿੰਦਾ ਮਾਂ ਦੇਖ ਇਹੋ ਜਿਹਾ ਬੁੱਤ ਤੂੰ ਕਦੇ ਵੇਖਿਆ? ਤੂੰ ਕਦੇ ਇਹੋ ਜਿਹਾ ਬੁੱਤ ਵੇਖਿਆ ਹੈ ਕਿ ਨਹੀਂ ਜਿੰਦੇ ਜਿਉਂਦੇ ਵਰਗਾ, ਜਿਉਂਦੇ ਜਾਗਦੇ ਬੱਚੇ ਵਰਗਾ? ਮਾਂ ਕਹਿੰਦੀ ਇਹਨੂੰ ਕਹਿ ਨਾ ਹਿੱਲੇ ਜੁੱਲੇ, ਇਹਨੂੰ ਹਿਲਾ ਜੁਲਾ ਨਾ। ਕਹਿੰਦਾ ਮਾਂ ਹਿਲ ਜੁਲ ਥੋੜਾ ਸਕਦਾ, ਇਹ ਹਿਲੇਗਾ ਥੋੜਾ, ਇਹ ਤਾਂ ਪੱਥਰ ਹੈ। ਕਹਿਣ ਲੱਗੀ ਫਿਰ ਜਾ ਪੱਥਰ ਨਹੀਂ ਕਿਸੇ ਹੋਰ ਚੀਜ਼ ਦਾ ਬਣਾ ਕੇ ਲਿਆ, ਉਹ ਬੁੱਤ ਬਣਾ ਕੇ ਲਿਆ ਜਿਹੜਾ ਹਿੱਲੇ ਜੁਲੇ, ਜਿਹੜਾ ਰੋਵੇ ਹੱਸੇ ਹਿੱਲੇ ਜੁਲੇ ਬਾਹਾਂ ਮਾਰੇ ਲੱਤਾਂ ਮਾਰੇ, ਮੈਨੂੰ ਇਹੋ ਜਿਹਾ ਬੁੱਤ ਬਣਾ ਕੇ ਲਿਆ। ਕੇ ਸੋਚੀ ਪੈ ਗਿਆ, ਬੜਾ ਸੋਚਿਆ। ਕਹਿਣ ਲੱਗਾ ਮਾਂ ਬੁੱਤ ਤਾਂ ਮਿੱਟੀ ਦੇ ਵੀ ਬਣ ਜਾਣਗੇ, ਲੱਕੜ ਦਾ ਵੀ ਮੈਂ ਘੜ ਕੇ ਲੈ ਆਵਾਂਗਾ, ਹੋਰ ਵੀ ਕਿਸੇ ਮਾਦੇ ਦਾ ਬਣਾ ਕੇ ਲੈ ਆਵਾਂਗਾ, ਪਰ ਮਾਂ ਆਹ ਜਿਹੜੀ ਸ਼ਰਤ ਰੱਖੀ ਪਈ ਨਾ, ਹਿੱਲੇ ਜੁਲੇ ਰੋਵੇ ਹੱਸੇ, ਇਹ ਤਾਂ ਨਹੀਂ ਨਾ ਹੋ ਸਕਦਾ ਬੁੱਤ। ਕਹਿਣ ਲੱਗੀ ਫਿਰ ਰਹਿਣ ਦੇ, ਫਿਰ ਤੂੰ ਕੋਈ ਕਲਾਕਾਰ ਨਹੀਂ, ਮੈਂ ਤੈਨੂੰ ਜੰਮਿਆ ਸੀ ਤੇ ਹਿਲਦਾ ਜੁਲਦਾ ਬੋਲਦਾ ਰੋਂਦਾ ਹੱਸਦਾ ਬਣਾਇਆ ਸੀ, ਤੂੰ ਮੇਰੇ ਨਾਲੋਂ ਵੱਡਾ ਕਲਾਕਾਰ ਨਹੀਂ ਬਣ ਸਕਿਆ, ਬਾਪ ਨਾਲੋਂ ਵੱਡਾ ਕਿੱਥੇ ਬਣੇਗਾ, ਤੂੰ ਤਾਂ ਅਜੇ ਮੇਰੇ ਬਰਾਬਰ ਦਾ ਕਲਾਕਾਰ ਨਹੀਂ। ਮੈਂ ਤੈਨੂੰ ਘੜਿਆ ਸੀ ਇਸ ਪੇੜ ਚ ਰੱਖ ਕੇ, ਤੇ ਮੈਂ ਜਿਸ ਵੇਲੇ ਤੈਨੂੰ ਜਨਮ ਦਿੱਤਾ ਸੀ ਤੂੰ ਹੱਸਦਾ ਬੋਲਦਾ ਰੋਂਦਾ ਹਿਲਦਾ ਜੁਲਦਾ ਸੀ, ਤੇ ਤੂੰ ਜਿਹੜਾ ਬੁੱਤ ਬਣਾਇਆ ਜਿੱਥੇ ਮਰਜ਼ੀ ਚੁੱਕ ਕੇ ਸੁੱਟ ਦਿਓ, ਜਰਾ ਆਵਾਜ਼ ਨਹੀਂ ਕਰ ਸਕਦਾ, ਹਿਲਜੁਲ ਨਹੀਂ ਸਕਦਾ, ਤੂੰ ਕਾ

ਉਸ ਵੇਲੇ ਮਾਂ ਨੇ ਪਿੱਠ ਤੇ ਹੱਥ ਰੱਖਿਆ, ਕਹਿਣ ਲੱਗੀ ਕਲਾਕਾਰ ਮੈਂ ਕੋਈ ਨਹੀਂ ਹਾਂ, ਤੇਰੇ ਮਨ ਚ ਭੁਲੇਖਾ ਨਾ ਰਹਿ ਜਾ। ਮੈਂ ਕਲਾਕਾਰ ਕੋਈ ਨਹੀਂ ਹਾਂ, ਮੇਰੇ ਅੰਦਰ ਜਿਸ ਨੇ ਘੜਿਆ ਸੀ ਨਾ ਤੈਨੂੰ ਅਸਲੀ ਕਲਾਕਾਰ। ਮਤ ਹੰਕਾਰ ਵਿੱਚ ਆਈ, ਮੇਰੇ ਅੰਦਰ ਪਏ ਹੋਏ ਨੂੰ ਤੈਨੂੰ ਉਹ ਘੜ ਰਿਹਾ ਸੀ, ਤੇ ਤੇਰੇ ਹੱਥਾਂ ਚ ਬੈਠਾ ਉਹ ਪੱਥਰਾਂ ਦੇ ਬੁੱਤ ਵੀ ਘੜ ਸਕਦਾ ਹੈ, ਤੇਰੇ ਹੱਥਾਂ ਚ ਬੈਠਾ ਉਹ ਚਿੱਤਰ ਵੀ ਘੜ ਸਕਦਾ ਹੈ, ਅਸਲੀ ਕਲਾਕਾਰ ਤਾਂ ਉਹ ਹੈ। ਮਤ ਕਿਤੇ ਭੁਲੇਖੇ ਦੇ ਵਿੱਚ ਭਰਿਆ ਆ ਹੰਕਾਰ ਨਾਲ ਭਰ ਜਾਵੇ। ਅੱਜ ਤੂੰ ਮੇਰੇ ਨਾਲ ਉਹਦੇ ਬਾਪ ਨਾਲ ਉੱਚਾ ਹੋਣ ਦੀ ਕੋਸ਼ਿਸ਼ ਕਰ ਰਿਹਾ, ਕੱਲ ਨੂੰ ਨਿਰੰਕਾਰ ਨੂੰ ਚੈਲੰਜ ਕਰ ਦਵੇ, ਈਸ਼ਵਰ ਨੂੰ ਚੈਲੰਜ ਕਰ ਦਵੇ, ਪ੍ਰਭੂ ਨੂੰ ਚੈਲੰਜ ਕਰ ਦਵੇ। ਨਾ ਕਾਕਾ ਕਿਤੇ ਹੰਕਾਰ ਚ ਨਾ ਭਰ ਜਾ, ਤੂੰ ਫਿਰ ਬੱਚਾ ਹੀ ਏ, ਤੂੰ ਫਿਰ ਬਾਲ ਹੀ, ਆਪਾਂ ਸਾਰੇ ਬਾਲ ਹੀ। ਅਸਲੀ ਕਲਾਕਾਰ, ਅਸਲੀ ਘਾੜਤਾ ਕਰਨ ਵਾਲਾ ਤੇ ਪ੍ਰਤਪਾਲਨਾ ਕਰਨ ਵਾਲਾ ਤਾਂ ਉਹ ਹੈ। ਤੈਨੂੰ ਛੋਟੇ ਜਿਹੇ ਨੂੰ ਬਾਲ ਰੂਪ ਦੇ ਕੇ ਤੇ ਫਿਰ ਬਾਲ ਤੋਂ ਜਵਾਨ ਕਰਨਾ, ਜਵਾਨ ਤੋਂ ਤੇਰੇ ਬਾਪ ਵਰਗਾ ਮਹਾਨ ਕਰਨਾ, ਉਹਦੇ ਹੱਥ ਵਿੱਚ। ਮਤ ਕਿਤੇ ਭੁਲੇਖੇ ਚ ਰਹੀ, ਜੇ ਤਾਂ ਇਹ ਬਿਰਤੀ ਬਣੀ ਰਵੇ ਤੇ ਬੰਦਾ ਬੜਾ ਸ਼ਾਂਤ ਰਹਿੰਦਾ, ਤੇ ਫਿਰ ਤਾਂ ਮਤ ਲੈਣ ਜੋਗਾ ਵੀ ਰਹਿੰਦਾ। ਗੁਰੂ ਕੀ ਮਤ ਲੈਣ ਜੋਗਾ, ਮਾਪਿਆਂ ਦੀ ਗੁਰਮਤ ਸੁਮਤ ਲੈਣ ਜੋਗਾ, ਪ੍ਰਭੂ ਦੇ ਭੈ ਚ ਵੀ ਰਵੇਗਾ। ਲੇਕਿਨ ਜੇ ਬੰਦਾ ਹੰਕਾਰ ਨਾਲ ਭਰ ਜਾਵੇ, ਸਮਝੇ ਮੈਂ ਹੀ ਕਲਾਕਾਰ ਹਾਂ, ਮੇਰੀ ਮਤ ਵਧੀਆ ਹੈ, ਫਿਰ ਗੁਰੂ ਕੀ ਮਤ ਕਿੱਥੇ ਰੱਖੇਗਾ, ਮਾਂ ਬਾਪ ਦੀ ਸਿੱਖਿਆ ਕਿੱਥੇ ਰੱਖੇਗਾ। ਪਹਿਲਾਂ ਤਾਂ ਇਹ ਸਮਝ ਲਈ, ਸਾਡਾ ਜਨਮ ਆਪਣੇ ਆਪ ਨਹੀਂ, ਜਨਮ ਦੇਣ ਵਾਲੇ ਮਾਂ ਬਾਪ ਬੈਠੇ ਨੇ, ਮਾਂ ਬਾਪ ਦੇ ਉੱਤੇ ਉਹ ਬੈਠਾ, ਅਸਲੀ ਬਾਪ ਬੈਠਾ ਹੈ। ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਨੌ ਨੇ ਤੇਰਾ ਅਖੁੱਟ ਭੰਡਾਰਾ, ਤਰ੍ਹਾਂ ਤਰ੍ਹਾਂ ਦੇ ਪਦਾਰਥ ਬਖਸ਼ਣ ਵਾਲਾ ਬੈਠਾ ਹੈ। ਜੇ ਤਾਂ ਨਿਗਾਹ ਉਹਦੇ ਤੇ ਰਹੀ, ਬੜੀ ਸ਼ਾਂਤੀ ਰਹੇਗੀ। ਮਹਾਰਾਜ ਸੱਚੇ ਪਾਤਸ਼ਾਹ ਉਸ ਤੇ ਨਿਗਾਹ ਪਵਾਉਂਦੇ, ਕਹਿੰਦੇ ਉਹਦੇ ਬਾਲਕ ਬਣ ਕੇ ਰਹੀਏ ਜਿਸਨੇ

ਭਟਕਦਾ ਹੋਇਆ ਮਨ ਸੇਵਾ ਕਰਕੇ ਟਿਕ ਜਾਂਦਾ। ਇਹੀ ਤਾਂ ਬਰਕਤ ਹੈ ਸੇਵਾ ਦੀ। ਔਰ ਇਹ ਸੇਵਾ ਤਿੰਨ ਪ੍ਰਕਾਰ ਨਾਲ ਕੀਤੀ ਜਾਂਦੀ ਹੈ, ਤਨ ਮਨ ਧਨ। ਸਰੀਰ ਕਰਕੇ ਸੇਵਾ,

ਪਾਣੀ ਪਿਲਾਉਣਾ, ਪੱਖਾ ਝੱਲਣਾ, ਇਹ ਹੈ ਤਨ ਕਰਕੇ ਸੇਵਾ। ਮਨ ਕਰਕੇ ਸੇਵਾ ਹੈ ਬਾਣੀ ਪੜ੍ਹਨੀ, ਪੜ੍ਹਨ ਵਾਸਤੇ ਪ੍ਰੇਰਣਾ ਦੇਣੀ। ਉਪਦੇਸ਼ ਜੋ ਕਹਿਣਾ ਉਹ ਆਪਣੇ ਆਪ ਕਮਾਉਣਾ ਵੀ। ਆਪਣੇ ਮਨ ਕਰਕੇ ਬਾਣੀ ਪੜ੍ਹਨੀ, ਵਿਖਾਵਾ ਕਰਕੇ ਨਹੀਂ। ਜੇ ਕਿਧਰੇ ਕੋਈ ਟੁੱਟਿਆ ਹੋਇਆ ਮਨ, ਕੋਈ ਟੁੱਟਿਆ ਹੋਇਆ ਮਨੁੱਖ ਪ੍ਰੇਰਣਾ ਦਾ ਸਦਕਾ ਜੁੜ ਜਾਏ ਗੁਰੂ ਨਾਨਕ ਦੇ ਚਰਨਾਂ ਨਾਲ, ਤਾਂ ਸਮਝ ਤੇਰਾ ਵੀ ਜਨਮ ਸਫਲਾ। ਬਾਣੀ ਪੜ੍ਹਨੀ, ਪੜ੍ਹਨ ਲਈ ਪ੍ਰੇਰਣਾ ਦੇਣੀ, ਸ਼ੁਭ ਮਾਰਗ ਤੇ ਚੱਲਣਾ, ਸ਼ੁਭ ਮਾਰਗ ਤੇ ਚੱਲਣ ਲਈ ਪ੍ਰੇਰਣਾ ਦੇਣੀ। ਸਿਮਰਨ ਕਰਨਾ, ਆਪ ਕਰਨਾ, ਹੋਰਨਾਂ ਨੂੰ ਪ੍ਰੇਰਣਾ ਦੇਣੀ, ਕਿਵੇਂ ਸਿਮਰਨ ਕਰੀਦਾ ਹੈ। ਔਰ ਧਨ ਕਰਕੇ ਸੇਵਾ, ਜੋ ਅਕਾਲ ਪੁਰਖ ਵਾਹਿਗੁਰੂ ਨੇ ਬਖਸ਼ਿਸ਼ ਕੀਤੀ, ਧਨ ਪਦਾਰਥ ਕਿਰਤ ਕਮਾਈ ਕਰਕੇ ਪ੍ਰਾਪਤ ਹੋਇਆ, ਉਸ ਵਿੱਚੋਂ

ਤੁਰਿਆ ਜਾਂਦਾ, ਬੇਪਰਵਾਹੀ ਨਾਲ ਤੁਰਿਆ ਜਾਂਦਾ। ਅਚਾਨਕ ਜੋ ਹੀ ਇੱਕ ਪਹਾੜੀ ਦਾ ਮੋੜ ਮੁੜਨ ਲੱਗਾ ਤਾਂ ਕੀ ਵੇਖਿਆ, ਅੱਗੇ ਇੱਕ ਬਜ਼ੁਰਗ ਬੈਠਿਆ ਹੋਇਆ, ਉਹਨੂੰ ਬੜੇ ਜ਼ੋਰ ਦੀ ਖੰਘ ਆ ਰਹੀ ਹੈ, ਉਹਦਾ ਸਾਹ ਫੁੱਲ ਰਿਹਾ, ਦਮ ਫੁੱਲ ਰਿਹਾ। ਉਹਦੇ ਕੋਲੋਂ ਦੀ ਲੰਘਣ ਲੱਗਾ ਤਾਂ ਉਹਨੇ ਇਸ਼ਾਰਾ ਕੀਤਾ, ਜਵਾਨਾ ਰੁਕ ਜਾ। ਇਹ ਰੁਕ ਗਿਆ, ਕਹਿਣ ਲੱਗਾ, ਬਾਬਾ ਜੀ ਦੱਸੋ ਮੈਂ ਕੀ ਸੇਵਾ ਕਰਾਂ। ਆਖਣ ਲੱਗਾ, ਜਾਪਦਾ ਗੁਰੂ ਕਾ ਸਿੱਖ ਹੈ। ਹਾਂ ਮਹਾਰਾਜ, ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਇਸ ਇਲਾਕੇ ਵਿੱਚ ਆਏ ਹੋਏ ਨੇ, ਉਹਨਾਂ ਦੇ ਦਰਸ਼ਨਾਂ ਲਈ ਜਾ ਰਹੇ ਹਾਂ। ਬਾਬਾ ਜੀ ਕਹਿਣ ਲੱਗੇ, ਗੁਰਮੁਖਾ ਜਾ ਤੇ ਮੈਂ ਵੀ ਉੱਥੇ ਰਿਹਾ, ਪਰ ਕੀ ਕਰਾਂ, ਵਡੇਰੀ ਉਮਰ ਹੋਣ ਕਰਕੇ ਤੁਰਿਆ ਨਹੀਂ ਜਾਂਦਾ, ਨਾਲੇ ਸਾਹ ਫੁੱਲਦਾ, ਖੰਘ ਆਉਂਦੀ ਹੈ, ਜੋ ਰਸਤੇ ਵਿੱਚ ਚੱਲਣ ਤੋਂ ਰੁਕਾਵਟ ਪੈਦਾ ਹੁੰਦੀ। ਕਹਿਣ ਲੱਗਾ, ਬਾਬਾ ਜੀ ਛੇਤੀ ਕਰੋ, ਮੈਨੂੰ ਜਲਦੀ ਹੈ। ਬਾਬਾ ਕਹਿਣ ਲੱਗਾ, ਗੁਰਮੁਖਾ ਆ ਭਾਂਡੇ ਵਿੱਚ ਕੀ ਲਿਆ ਹੋਇਆ। ਇਹ ਕਹਿਣ ਲੱਗਾ, ਜੀ ਇਸ ਭਾਂਡੇ ਵਿੱਚ ਸ਼ਹਿਦ ਲਿਆ ਹੈ, ਮਾਖਿਓ। ਇਹ ਮੇਰੇ ਇਲਾਕੇ ਵਿੱਚ ਜੰਗਲ ਵਿੱਚ ਹੁੰਦਾ ਹੈ, ਉਹ ਸ਼ਹਿਦ ਤਿਆਰ ਕਰਕੇ ਮੈਂ ਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਲੈ ਚੱਲਿਆ, ਭੇਟਾ ਵਜੋਂ ਲੈ ਚੱਲਿਆ। ਬਾਬਾ ਜੀ ਕਹਿਣ ਲੱਗੇ, ਗੁਰਮੁਖਾ ਜੇ ਥੋੜਾ ਕੁ ਜਿੰਨਾ ਸ਼ਹਿਦ ਮੈਨੂੰ ਦੇ ਦੇਵੇ। ਸੁਣਿਆ ਹੈ ਸ਼ਹਿਦ ਖਾਣ ਕਰਕੇ ਦਮ ਠੀਕ ਹੁੰਦਾ ਹੈ, ਸਾਹ ਠੀਕ ਹੁੰਦਾ ਹੈ, ਤੇ ਮੈਂ ਵੀ ਤੇਰੇ ਨਾਲ ਤੁਰ ਪਵਾਂਗਾ, ਦਰਸ਼ਨਾਂ ਲਈ ਮੈਂ ਵੀ ਚੱਲ ਪਾਵਾਂਗਾ, ਥੋੜਾ ਕੁ ਜਿੰਨਾ ਸ਼ਹਿਦ ਦੇ ਦੇ। ਇਹ ਜਵਾਨ ਕਹਿਣ ਲੱਗਾ, ਨਾ ਬਾਬਾ ਜੀ ਇਹ ਨਹੀਂ ਮੈਂ ਕਰ ਸਕਦਾ, ਇਹਨੂੰ ਤਾਂ ਮੀਰੀ ਪੀਰੀ ਦੇ ਪਾਤਸ਼ਾਹ ਹੀ ਪਹਿਲਾਂ ਭੋਗ ਲਾਣਗੇ, ਤਾਂ ਕਿਤੇ ਕੋਈ ਹੋਰ ਲੈ ਸਕਦਾ, ਕਿਸੇ ਹੋਰ ਨੂੰ ਨਹੀਂ ਮੈਂ ਦੇ ਸਕਦਾ। ਇਹ ਬਜ਼ੁਰਗ ਬਾਬਾ ਜੀ ਕਹਿਣ ਲੱਗੇ, ਗੁਰਮੁਖਾ ਜਿਸ ਗੁਰੂ ਦੇ ਦਰਸ਼ਨਾਂ ਲਈ ਚੱਲੇ ਉਸੇ ਦਾ ਵਾਸਤਾ, ਥੋੜਾ ਕੁ ਜਿੰਨਾ ਸ਼ਹਿਦ ਦੇ ਦੇ, ਮੇਰੀ ਤਬੀਅਤ ਠੀਕ ਹੋ ਜਾਏਗੀ ਤੇ ਮੈਂ ਵੀ ਤੁਰ ਪਾਵਾਂਗਾ ਦਰਸ਼ਨਾਂ ਲਈ, ਤੇਰੀ ਮਿਹਰਬਾਨੀ ਹੋਵੇਗੀ। ਪਰ ਇਹ ਨੌਜਵਾਨ ਗੁਰਸਿੱਖ ਕਹਿੰਦਾ, ਨਾ ਬਾਬਾ ਜੀ ਇਹ ਨਹੀਂ ਮੈਂ ਕਰ ਸਕਦਾ, ਜੇ ਚੱਲਣਾ ਹੈ ਤਾਂ ਥੋੜੀ ਬਹੁਤ ਦੂਰ ਮੈਂ ਤੁਹਾਨੂੰ ਸਹਾਰਾ ਦੇ ਕੇ ਲੈ ਚੱਲ ਸਕਦਾ, ਪਰ ਸ਼ਹਿਦ ਨਹੀਂ ਦਿੰਦਾ, ਇਹ ਤਾਂ ਮੈਂ ਗੁਰੂ ਪਾਤਸ਼ਾਹ ਦੀ ਹਜ਼ੂਰੀ ਵਿੱਚ ਹੀ ਭੇਟਾ ਕਰਨਾ, ਜੇ ਚੱਲਣਾ ਹੀ ਤਾਂ ਚੱਲ, ਨਹੀਂ ਤਾਂ ਤੇਰੀ ਮਰਜ਼ੀ। ਉਸ ਬਾਬਾ ਨੂੰ, ਉਸ ਬਜ਼ੁਰਗ ਨੂੰ ਉੱਥੇ ਹੀ ਉਸੇ ਹਾਲਤ ਵਿੱਚ ਛੱਡ ਕੇ ਇਹ ਤੁਰ ਪਿਆ। ਪਹੁੰਚ ਗਿਆ ਦਰਬਾਰ ਵਿੱਚ ਜਿੱਥੇ ਸੰਗਤਾਂ ਦਰਸ਼ਨਾਂ ਲਈ ਆ ਰਹੀਆਂ ਨੇ, ਔਰ ਉੱਥੇ ਕੋਈ ਲੰਗਰ ਪ੍ਰਸ਼ਾਦ ਤਿਆਰ ਕਰ ਰਿਹਾ ਹੈ, ਕੋਈ ਪਾਣੀ ਦੀ ਸੇਵਾ ਪਿਆ ਕਰਦਾ ਹੈ, ਕੋਈ ਤੱਪੜ ਝਾੜ ਕੇ ਵਿਛਾ ਰਿਹਾ ਹੈ, ਕੋਈ ਸੰਗਤਾਂ ਦੇ ਠਹਿਰਨ ਵਾਸਤੇ ਬੰਦੋਬਸਤ ਪਿਆ ਕਰਦਾ ਹੈ, ਕਿਉਂਕਿ ਗੁਰੂ ਘਰ ਵਿੱਚ

ਦਰਸ਼ਨਾਂ ਲਈ ਜੁੜੀਆਂ ਹੋਈਆਂ ਸੰਗਤਾਂ ਅਨੇਕ ਪ੍ਰਕਾਰ ਦੀਆਂ ਭੇਟਾਂ ਵਾ ਲੈ ਕੇ ਹਾਜ਼ਰ ਹੋ ਰਹੀਆਂ। ਬੜਾ ਖੁਸ਼ ਹੋਇਆ, ਇੱਥੋਂ ਦਾ ਵਾਤਾਵਰਣ ਵੇਖ ਕੇ ਬੜਾ ਹੀ ਪ੍ਰਭਾਵਿਤ ਹੋਇਆ। ਜਾ ਹਜ਼ੂਰੀ ਵਿੱਚ ਮੱਥਾ ਟੇਕਿਆ ਗੁਰੂ ਪਾਤਸ਼ਾਹ ਜੀ ਦੀ, ਔਰ ਭੇਟਾ ਵਜੋਂ ਲੈ ਕੇ ਗਿਆ ਸੀ ਜੋ ਭਾਂਡਾ ਸ਼ਹਿਦ ਦਾ, ਕੱਪੜੇ ਨਾਲ ਕਜਿਆ ਹੋਇਆ ਹਜ਼ੂਰੀ ਦੇ ਵਿੱਚ ਭੇਟਾ ਕੀਤਾ, ਮਸਤਕ ਝੁਕਾਇਆ, ਅਰਦਾਸ ਕੀਤੀ

ਕੀਮਤੀ ਭੇਟਾਵਾਂ ਵੱਲ ਨਜ਼ਰ ਨਹੀਂ ਜਾਂਦੀ, ਪਰ ਇਸ ਸਿੱਖ ਦੀ ਲਿਆਂਦੀ ਹੋਈ ਭੇਟਾ ਉਹ ਭਾਂਡਾ ਉਸ ਵੱਲ ਨਜ਼ਰ ਗਈ, ਮੁਸ਼ਕਰਾਏ, ਕਹਿਣ ਲੱਗੇ, ਗੁਰਸਿੱਖਾ ਇਹ ਕੀ ਲੈ ਕੇ ਆਇਆ ਹੈ? ਇਹਨੇ ਹੱਥ ਜੋੜੇ।

ਹਜ਼ੂਰ ਕਹਿਣ ਲੱਗੇ, ਕਿਉਂ ਭਾਈ ਕਿਉਂ ਘਬਰਾਇਆ ਹੈ, ਕੀ ਗੱਲ ਹੋਈ? ਕਹਿਣ ਲੱਗਾ, ਸੱਚੇ ਪਾਤਸ਼ਾਹ ਇਹ ਪਤਾ ਨਹੀਂ ਕੀ ਖੇਡ ਵਰਤੀ ਹੈ, ਇਹ ਸ਼ਹਿਦ ਵਿੱਚ ਕੀੜੇ ਕਿੱਥੋਂ ਆ ਗਏ ਤੇ ਬਿਲਕੁਲ ਤਾਜ਼ਾ ਹੈ। ਜਦੋਂ ਕਿ ਇੱਕ ਗੱਲ ਖਾਸ ਧਿਆਨ ਦੇਣ ਵਾਲੀ ਹੈ ਕਿ ਸ਼ਹਿਦ ਜਿਹੜਾ ਹੈ ਇੱਕ ਐਸਾ ਪਦਾਰਥ ਹੈ ਜਿਹੜਾ ਸ਼ੁੱਧ ਹੋਵੇ, ਉਹਦੇ ਵਿੱਚ ਭਾਵੇਂ ਜਿੰਨੇ ਚਿਰ ਦਾ ਮਰਜ਼ੀ ਰੱਖਿਆ ਹੋਇਆ ਹੋਵੇ ਕੀੜੇ ਨਹੀਂ ਪੈ ਸਕਦੇ। ਪਰ ਇੱਥੇ ਇੱਕ ਅਜੀਬ ਕੌਤਕ ਵਰਤਿਆ, ਇਹਦੀਆਂ ਨਜ਼ਰਾਂ ਨੇ ਇੱਕ ਵੇਖਿਆ, ਉਹਦੇ ਵਿੱਚ ਕੀੜੇ ਹੀ ਕੀੜੇ ਭਰੇ ਪਏ। ਕਹਿਣ ਲੱਗਾ, ਸੱਚੇ ਪਾਤਸ਼ਾਹ ਇਹ ਕੀੜੇ ਕਿੱਥੋਂ ਆ ਗਏ? ਹਜ਼ੂਰ ਮੁਸਕਰਾਏ, ਕਹਿਣ ਲੱਗੇ, ਭਾਈ ਤੂੰ ਤੇ ਕਹਿੰਦਾ ਸੀ ਬੜਾ ਨਿਰਮਲ ਸ਼ਹਿਦ ਹੈ, ਬੜਾ ਸਵੱਛ ਸ਼ਹਿਦ ਹੈ, ਪਰ ਇਹਦੇ ਤਾਂ ਕੀੜੇ ਭਰੇ ਪਏ ਨੇ। ਪਸੀਨਾ ਆ ਗਿਆ, ਕੰਬ ਗਿਆ, ਚਰਨ ਪਕੜ ਲਏ, ਸੱਚੇ ਪਾਤਸ਼ਾਹ ਇਸ ਖੇਡ ਤੋਂ ਮੈਂ ਅਣਜਾਣ ਹਾਂ, ਇਹ ਕਿਵੇਂ ਭਾਣਾ ਵਰਤਿਆ, ਪਾਤਸ਼ਾਹ ਬਖਸ਼ ਲਓ। ਹਜ਼ੂਰ ਕਹਿਣ ਲੱਗੇ, ਗੁਰਮੁਖਾ ਜਿਸ ਵੇਲੇ ਮੰਗਿਆ ਸੀ ਉਸ ਵੇਲੇ ਤੇ ਦਿੱਤਾ ਕੋਈ ਨਾ, ਬੜੇ ਤਰਲੇ ਪਾਏ, ਬੜੇ ਵਾਸਤੇ ਪਾਏ, ਉਸ ਵੇਲੇ ਤਾਂ ਦਿੱਤਾ ਕੋਈ ਨਾ, ਹੁਣ ਕੀ ਲੈਣ ਵਾਸਤੇ ਆਏ? ਜੇ ਕਿਤੇ ਥੋੜਾ ਜਿਹਾ ਸ਼ਹਿਦ ਉੱਥੇ ਦੇ ਦਿੰਦਾ ਉਸ ਬਜ਼ੁਰਗ ਨੂੰ ਤਾਂ ਮੈਨੂੰ ਪਹੁੰਚ ਜਾਣਾ ਸੀ। ਉਹ ਸੇਵਾ ਮੇਰੀ ਸੀ, ਕਿਸੇ ਲਾਚਾਰ ਦੀ ਸੇਵਾ, ਕਿਸੇ ਬੇਸਹਾਰੇ ਦੀ ਸੇਵਾ, ਉਹ ਮੇਰੀ ਸੇਵਾ, ਉਹ ਗੁਰੂ ਕੀ ਸੇਵਾ ਹੈ। ਇਹ ਸੇਵਾ ਇਸ ਭਾਵਨਾ ਨਾਲ ਕੀਤੀ ਜਾਵੇ ਤਾਂ ਗੁਰੂ ਪ੍ਰਵਾਨ ਕਰਦਾ ਹੈ, ਕਿਉਂਕਿ ਗੁਰੂ ਸਾਰੀ ਸ੍ਰਿਸ਼ਟੀ ਨਾਲ ਪਿਆਰ ਕਰਦਾ, ਗੁਰੂ ਹਰ ਇੱਕ ਜੀਵ ਨਾਲ ਪਿਆਰ ਕਰਦਾ ਹੈ, ਉਹ ਤੇ ਹਰ ਇੱਕ ਨੂੰ ਜੀ ਦਾਨ ਦਿੰਦਾ ਹੈ। ਐਸਾ ਹੈ ਮੇਰਾ ਸਤਿਗੁਰੂ ਜੋ ਮਨੁੱਖ ਮਾਤਰ ਨੂੰ ਪ੍ਰੇਰਣਾ ਦੇ ਰਹੇ ਨੇ, ਭਾਈ ਸੇਵਾ ਕਰਕੇ ਆਪਣਾ ਜੀਵਨ ਸਫਲ ਕਰ ਲੈ, ਤੇਰਾ ਮਨ ਟਿਕ ਜਾਏਗਾ, ਸੁਖ ਮਿਲੇਗਾ, ਸ਼ਾਂਤੀ ਮਿਲੇਗੀ, ਔਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਹੋ ਜਾਣਗੇ।

ਵੀਰ ਜੀ ਇੱਕ ਬਹੁਤ ਕਮਾਲ ਦੀ ਗੱਲ ਕਰਦੇ ਹਾਂ। ਸੱਪ ਡੰਗ ਮਾਰ ਦੇਵੇ, ਕਹਿੰਦੇ ਨੇ ਲੋਕ ਸੱਪ ਤੋਂ ਬਚਣ ਦੀ ਕੋਸ਼ਿਸ਼ ਕਰਦੇ, ਸੱਪ ਦਾ ਡੰਗਿਆ ਹੋਇਆ ਮਨੁੱਖ ਬਚ ਨਹੀਂ ਸਕਦਾ। ਪਰ ਫਰਮਾਉਂਦੇ ਨੇ

ਪ੍ਰਭੂ ਦੇ ਵਿਛੋੜੇ ਦਾ ਡੰਗ ਲੱਗ ਜਾਏ। ਕਬੀਰ ਜੀ ਕਹਿੰਦੇ ਨੇ ਲਾਜ਼ਮੀ ਉਹ ਬੰਦਾ ਮਰਦ ਹੈ, ਪਰ ਵਿਛੋੜਾ ਮਹਿਸੂਸ ਹੋਵੇ ਸੀ ਪਖੰਡ ਨਾ ਕਰਦਾ ਫਿਰ। ਮਰਨ ਦਾ ਮਤਲਬ ਹੈ ਆਪਣੇ ਆਪ ਨੂੰ ਜਿੰਦਿਆਂ ਹੀ ਮਾਰ ਛੱਡਣਾ। ਜਿਸ ਨੂੰ ਆਖਿਆ ਮੋਹ ਮਰਨੇ ਕਾ ਚਾਵ, ਉਹ ਕੋਈ ਸਰੀਰ ਤਿਆਗਣ ਵਾਲੀ ਗੱਲ ਨਹੀਂ, ਪਰ ਹੋ ਸਬਨ ਕੀ ਰੇਂਡ ਕਰ, ਸਾਰਿਆਂ ਦੀ ਰੇਂਡ ਬਣ ਜਾਣਾ, ਇਤਨਾ ਆਪਣੇ ਆਪ ਨੂੰ ਮਾਰ ਛੱਡਣਾ। ਤੋ ਕਬੀਰ ਜੀ ਆਖਦੇ ਨੇ ਅਵਲ ਤੇ ਮਨੁੱਖ ਜ਼ਿੰਦਾ ਰਹਿ ਹੀ ਨਹੀਂ ਸਕਦਾ, ਪਰ ਜੇ ਸਿਆਣਾ ਬਣਿਆ ਹੋਏ ਤੇ ਫਿਰ ਉਸਦਾ ਤੇ ਕੋਈ ਇਲਾਜ ਨਹੀਂ, ਕੋਈ ਗੱਲ ਨਹੀਂ। ਪਰ ਕਬੀਰ ਜੀ ਇੱਕ ਗੱਲ ਹੋਰ ਆਖਦੇ ਨੇ, ਜੇ ਜ਼ਿੰਦਾ ਰਹਿ ਵੀ ਜਾਏਗਾ

0: ਭਰੀ ਹੈ।
1: ਮੇਰੀ ਜੀਵਨ ਦੀ ਬੇੜੀ ਪਾਪਾ ਨਾਲ ਭਰ ਗਈ ਹੈ। ਵਿਸ਼ੇ ਵਿਕਾਰ ਚੁਗਲੀ ਨਿੰਦਾ ਬਖੀਲੀ ਦੇ ਝੱਖੜ ਝੁੱਲ ਰਹੇ ਨੇ। ਹੇ ਪ੍ਰਭੂ ਤੂੰ ਕਿਰਪਾ ਕਰ,

ਧਰੂ ਨੂੰ ਆਪਣੇ ਪਿਤਾ ਦੀ ਗੋਦ ਵਿੱਚੋਂ ਬੜੀ ਬੇਰਹਿਮੀ ਨਾਲ, ਬੜੀ ਬੇਦਰਦੀ ਨਾਲ ਬਾਹਰ ਖਿੱਚ ਲਿਆ। ਨਿਮਾਣਾ ਜਿਹਾ ਹੋ ਕੇ ਪੁੱਛਦਾ, ਹੇ ਮਾਂ, ਮੈਨੂੰ ਇੱਕ ਗੱਲ ਦਾ ਪਤਾ ਨਹੀਂ ਲੱਗਾ, ਭਾਈ ਤੂੰ ਰਾਣੀ ਹੈ ਕਿ ਗੋਲੀ।

ਸਤਿਗੁਰੂ ਕਹਿੰਦੇ ਨੇ ਜੇ ਮਾਲਕ ਨੂੰ ਮਿਲਣਾ ਹੀ ਤੇ ਬੱਚੇ ਵਰਗਾ ਹੋ ਜਾ। ਇਹਦੇ ਵਿੱਚ ਕੋਈ ਮੇਰ ਤੇਰ ਨਹੀਂ। ਕਦੇ ਬੱਚੇ ਨੇ ਕਿਸੇ ਦੂਜੇ ਬੱਚੇ ਨੂੰ ਪੁੱਛਿਆ, ਆ ਛੋਟੇ ਛੋਟੇ ਕਲਾਸ ਵਿੱਚ ਪੜ੍ਹਦੇ ਨੇ, ਅੱਜ ਕੱਲ੍ਹ ਤੇ ਢਾਈਆਂ ਤਿੰਨਾਂ ਤਿੰਨਾਂ ਸਾਲਾਂ ਦੇ ਦਾਖਲ ਕਰਵਾ ਦਿੱਤੇ। ਕਦੇ ਕਿਸੇ ਦੂਜੇ ਧਰਮ ਦੇ ਬੱਚੇ ਨੂੰ ਕਿਸੇ ਨੇ ਪੁੱਛਿਆ ਵੀ ਤੇਰਾ ਧਰਮ ਕਿਹੜਾ, ਤੇਰੀ ਜਾਤ ਕਿਹੜੀ, ਤੇਰੀ ਗੋਤ ਕਿਹੜੀ ਹੈ? ਨਾ, ਆਪਸ ਵਿੱਚ ਪਿਆਰ ਨਾਲ ਹੱਸਦੇ ਨੇ, ਖੇਡਦੇ ਨੇ। ਸਤਿਗੁਰੂ ਕਹਿੰਦੇ ਨੇ ਜੇ ਰੱਬ ਨੂੰ ਮਿਲਣਾ ਹੀ ਤੇ ਬੱਚੇ ਵਰਗਾ ਪੂੰਜਾ। ਇਹ ਬੜਾ ਭੋਲਾ ਹੈ, ਬੜਾ ਚੰਗਾ ਹੈ।

ਹੁਣ ਤੇਰਾ ਸੋਹਣਾ ਮੁੱਖ ਹੈ, ਸੋਹਣੀ ਰਸਨਾ ਕੁਦਰਤ ਨੇ ਦਿੱਤੀ ਨਾਮ ਜਪਣ ਵਾਸਤੇ, ਤੇ ਜੇ ਕਦੇ ਤੂੰ ਪਸ਼ੂ ਦੀ ਜੂਨ ਪੈ ਗਿਆ ਤੇ ਫੇਰ ਪਾਈ।

ਸਾਹਿਬ ਕਹਿੰਦੇ ਨੇ ਇੱਥੇ 36 ਨਿਆਮਤਾਂ ਛਕਣੇ, ਫਿਰ ਵੀ ਤੈਨੂੰ ਵਾਹਿਗੁਰੂ ਚੇਤੇ ਨਹੀਂ ਆਉਂਦਾ। ਓਏ ਭੋਜਨ ਕਰਨ ਲੱਗਾ ਤੇ ਕਹਿ ਲਿਆ ਕਰ ਸਤਨਾਮ ਸ੍ਰੀ ਵਾਹਿਗੁਰੂ। ਹੇ ਮਾਲਕਾ ਤੇਰਾ ਲੱਖ ਲੱਖ ਸ਼ੁਕਰ ਏ, ਤੂੰ ਇਹ ਰਹਿਮਤ ਕੀਤੀ ਮੇਰੇ ਤੇ, ਮੈਨੂੰ ਸੋਹਣਾ ਭੋਜਨ ਦਿੱਤਾ। ਤੇ ਜਦੋਂ ਤੈਨੂੰ ਉਹ ਜੂਨ ਪਸ਼ੂ ਦੀ ਮਿਲ ਗਈ, ਫਿਰ ਤੇਰਾ ਕੰਮ ਲੈ ਕੇ ਤੇ ਤੇਰੇ ਮਾਲਕ ਨੇ ਤੇਰਾ

विनती कर रहे भीखम शाह, जो जात का मुसलमान है, पंजाब की धरती का रहण वाला, आज भीखम शाह जदों सुबह नमाज अदा करन लगा, भीखम शाह दे नाल सारे मुरीद भी सन, और जिस वेले पश्चिम वाल भीखम शाह नमाज पढ़न वास्ते खड़ा होया, तां भीखम शाह नू अदुती प्रकाश दे दर्शन होए, तां भीखम शाह ने सजदा पश्चिम वाल करन दी बजाए पूर्व वाल कीता। सारे मुरीद पुछन लगे, आ भीखम शाह जी, आज तक तुसी रोज इतनी उम्र बीत गई, सजदा पश्चिम वाल करके नमाज अदा करते हो, क्योंकि हर एक मुसलमान पश्चिम वाल सजदा करके नमाज अदा करदा, ते आज तुसी पूर्व वाल क्यों सजदा कीता? तां भीखम शाह कहन लगा, जिस खुदावंद नूं मैं रोज पश्चिम वाल नमाज अदा करदा सां, आज उसने पूर्व दे विच पटने शहर दे विच जन्म लिता है। सात सगत बोलो श्री। सारे मुरीद हैरान रह गए। भीखम शाह कहन लगा, हां जे मेरे ऊपर विश्वास नहीं तो फिर सारे चलो पटने दी धरती ते, किथे बिहार दी राजधानी पटना, किथे पंजाब पटियाले दे कोल रहण वाला भीखम शाह अपने मुरीदां नूं लै के, उस वेले कोई रेल गड्डियां दे साधन नहीं सन, एक घुड़सवारी दे साधन होया करदे सन, अपने मुरीदां नूं नाल लै के कितने दिन यात्रा करदा होया, जदों भीखम शाह उस स्थान ते आ पहुंचिया जिथे माता गुजरी दी कुख विचों धन गुरु तेग बहादुर सच्चे पातशाह दे घर गोबिंद राय जी प्रगटे। धन गुरु गोबिंद सिंह सच्चे पातशाह दे दर्शन करन भीखम शाह पंजाब तो तुर के पटने दी धरती ते आया, और आके अरदास कीती के मेनू एक वरा उस बालक दे दर्शन कराओ जिसने तुहाडे घर जन्म लिता है। माता गुजरी धन गुरु गोबिंद सिंह सच्चे पातशाह दे माता जी, माता गुजरी जी कहन लगे, अजे साडा जो ए लाल है बहुत छोटा है, ए बालक छोटा है, असी अजे 40 दिन भी नहीं होए, इनू बार नहीं कढ़ना, किते नजर ना लग जावे किसे दी। भीखम शाह कहन लगा, मैं ता होर कुछ नहीं मंगदा, तुहाडे कोलों पैसा नहीं मंगदा, कोई पदार्थ नहीं मंगदा, मैं ता इतनी दूरों चल के आया हां अपने मुरीदां दे नाल सिर्फ इस वास्ते के एक वरा मेनू गोबिंद राय जी दे दर्शन करा दे। सात सगत बोलो श्री। ता मामा कृपाल जी धन गुरु गोबिंद सिंह सच्चे पातशाह दे मामा सन, माता गुजरी दे पाई, कहन लगे, चंगा तेनू दर्शन कराउंदे हां फकीर, आ भीखम शाह तेनू दर्शन कराउंदे हां, क्योंकि तेरे मन विच जो प्यार है वो सच्चा प्यार लगदा है। मामा कृपाल जी गोबिंद राय जी नूं दुशाले विच लपेट के जदों लै के आए, दलीजां विच खड़ोते होए आख्या, इथों ही दर्शन कर लो, अजे गोबिंद राय जी नूं दलीज विचों बार कढ़न दी आग्या नहीं मिली। दुशाले विच लपेटे होए जदों गोबिंद राय जी दे सोहणे मुखड़े दे दर्शन कीते भीखम शाह ने, तां भीखम शाह ने आख्या, तू ओही है
ਜਿਸ ਨੂੰ ਮੈਂ ਰੋਜ 5 ਵਾਰਾਂ ਨਮਾਜ਼ ਪੜ੍ਹ ਕੇ ਮਨਾਉਂਦਾ ਰਿਹਾ। ਤੂੰ ਗੋਬਿੰਦ ਰਾਏ ਉਸ ਅੱਲਾਹ ਦਾ ਰੂਪ ਹੈ। ਸਤ ਸਗਤ ਬੋਲੋ ਸ੍ਰੀ ਵੇਖਣ ਵਾਲੀਆਂ ਅੱਖਾਂ ਜੋ ਮਿਲ ਗਈਆਂ, ਜਿਸ ਨੂੰ ਵੀ ਪ੍ਰਭੂ ਦੇ ਵੇਖਣ ਦੀਆਂ ਅੱਖਾਂ ਪ੍ਰਾਪਤ ਹੋਈਆਂ ਉਸੇ ਨੇ ਪਛਾਣੀਆਂ। ਭੀਖਮ ਸ਼ਾਹ ਡੰਡੌਤ ਵਿਚ ਪੈ ਗਿਆ। ਜਿਤਨੇ ਮੁਰੀਦ ਨਾਲ ਆਏ ਸਨ ਉਹਨਾਂ ਦੇ ਮਨ ਵਿਚ ਸੰਸਾ ਆ ਗਿਆ, ਸੰਕੋਚ ਆ ਗਿਆ ਕਿ ਅਸੀਂ ਭੀਖਮ ਸ਼ਾਹ ਦੇ ਮੁਰੀਦ ਹਾਂ, ਲੇਕਿਨ ਭੀਖਮ ਸ਼ਾਹ ਇਹ ਕੀ ਕਰ ਰਿਹਾ, ਇੱਕ ਬਾਲਕ ਅੱਗੇ ਮੱਥੇ ਟੇਕ ਰਿਹਾ। ਤਾਂ ਭੀਖਮ ਸ਼ਾਹ ਕਹਿਣ ਲੱਗਾ ਆਪਣੇ ਮੁਰੀਦਾਂ ਨੂੰ ਕਿ ਤੁਹਾਡੇ ਮਨ ਵਿਚ ਇਸ ਬਾਲਕ ਦੇ ਵਾਸਤੇ ਸੰਸਾ ਆਇਆ ਤਾਂ ਮੈਂ ਹੁਣੇ ਦੂਰ ਕਰ ਦਿੰਦਾ। ਦੋ ਮਿੱਟੀ ਦੀ ਕੁਜੀਆਂ ਮੰਗਾਈਆਂ ਭੀਖਮ ਸ਼ਾਹ ਨੇ, ਇੱਕ ਮਿੱਟੀ ਦੀ ਕੁਜੀ ਵਿਚ ਮਿਸਰੀ ਪਾ ਕੇ ਸੱਜੇ ਹੱਥ ਵਿਚ ਰੱਖ ਲਈ, ਇੱਕ ਮਿੱਟੀ ਦੀ ਕੁਜੀ ਮਿਸਰੀ ਪਾ ਕੇ ਖੱਬੇ ਹੱਥ ਵਿਚ ਰੱਖ ਲਈ, ਔਰ ਆਪਣੇ ਮਨ ਵਿਚ ਇਹ ਸੰਕਲਪ ਕੀਤਾ ਔਰ ਮੁਰੀਦਾਂ ਨੂੰ ਦੱਸਿਆ ਕਿ ਬਈ ਅਸੀਂ ਇਹ ਦੋਨੋ ਕੁਜੀਆਂ ਹੱਥ ਵਿਚ ਲੈ ਕੇ ਬਾਲਕ ਦੇ ਅੱਗੇ ਖਲੋਵਾਂਗੇ। ਜੇ ਤਾਂ ਇਸ ਬਾਲਕ ਨੇ ਸੱਜੀ ਕੁਜੀ ਉੱਤੇ ਹੱਥ ਰੱਖਿਆ ਤਾਂ ਅਸੀਂ ਸਮਝਾਂਗੇ ਇਹ ਹਿੰਦੂਆਂ ਵਾਸਤੇ ਆਇਆ, ਤੇ ਜੇ ਇਸਨੇ ਖੱਬੀ ਕੁਜੀ ਤੇ ਹੱਥ ਰੱਖਿਆ ਤਾਂ ਅਸੀਂ ਸਮਝਾਂਗੇ ਇਹ ਮੁਸਲਮਾਨਾਂ ਲਈ ਸੰਸਾਰ ਤੇ ਆਇਆ। ਜਦੋਂ ਭੀਖਮ ਸ਼ਾਹ ਦੋਨੋ ਕੁਜੀਆਂ ਲੈ ਕੇ ਗੋਬਿੰਦ ਰਾਏ ਜੀ ਦੇ ਅੱਗੇ ਖਲੋਤਾ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਅਜੇ ਬਾਲਕ ਰੂਪ ਵਿਚ ਸਨ, ਤਾਂ ਆਪ ਦਾ ਨਾਮ ਗੋਬਿੰਦ ਰਾਏ ਸੀ। ਦੋਨੋ ਹੱਥਾਂ ਦੀ ਕੁਜੀਆਂ ਲੈ ਕੇ ਜਦੋਂ ਭੀਖਮ ਸ਼ਾਹ ਖੜੋਤਾ ਗੋਬਿੰਦ ਰਾਏ ਜੀ ਦੇ ਅੱਗੇ, ਤਾਂ ਗੋਬਿੰਦ ਰਾਏ ਜੀ ਨੇ ਦੁਸ਼ਾਲੇ ਦੇ ਵਿਚੋਂ ਆਪਣੇ ਦੋਨੋ ਹੱਥ ਬਾਹਰ ਕੱਢ ਕੇ ਉਹਨਾਂ ਦੋਨੋ ਮਿੱਟੀਆਂ ਦੀ ਕੁਜੀਆਂ ਉੱਤੇ ਰੱਖ ਦਿੱਤੇ। ਸਤ ਸਗਤ ਬੋਲੋ ਸ੍ਰੀ। ਭੀਖਮ ਸ਼ਾਹ ਕਹਿਣ ਲੱਗਾ ਦੇਖਿਆ, ਮੈਂ ਕਿਹਾ ਸੀ ਨਾ ਇਹ ਬਾਲਕ ਇਹ ਆਮ ਬਾਲਕ ਨਹੀਂ ਹੈ, ਇਹ ਤਾਂ ਖੁਦਾ ਦਾ ਨੂਰ ਹੈ, ਇਹ ਹਿੰਦੂਆਂ ਵਾਸਤੇ ਵੀ ਆਇਆ, ਇਹ ਮੁਸਲਮਾਨਾਂ ਲਈ ਵੀ ਆਇਆ, ਇਹ ਸਭ ਦਾ ਸਾਂਝਾ ਪੀਰ ਹੈ, ਇਹ ਸਭ ਦਾ ਸਾਂਝਾ ਗੁਰੂ ਹੈ। ਤਾਂ ਹੁਣ ਭੀਖਮ ਸ਼ਾਹ ਔਰ ਸਾਰੇ ਮੁਰੀਦ ਗੋਬਿੰਦ ਰਾਏ ਜੀ ਦੇ ਚਰਨਾਂ ਵਿਚ ਡੰਡੌਤ ਵਿਚ ਪੈ ਗਏ ਤੇ ਕੀ ਅਰਦਾਸ ਕਰਦੇ ਹਨ, ਆਓ ਅਸੀਂ ਵੀ ਕਰੀਏ।

ਨਾਨਕ ਸੱਚੇ ਪਾਤਸ਼ਾਹ ਦੇ ਚਰਨ ਪਾਰਸ ਹਨ। ਜੇ ਲੋਹਾ ਪਾਰਸ ਨਾਲ ਛੁਆ ਦੇਈਏ ਤਾਂ ਉਹ ਲੋਹਾ ਨਹੀਂ ਰਹਿੰਦਾ, ਸੋਨਾ ਬਣ ਜਾਂਦਾ। ਗੁਰੂ ਨਾਨਕ ਦੇ ਚਰਨ ਐਸੇ ਪਾਰਸ ਹਨ, ਜੇ ਇਸ ਦੇ ਨਾਲ ਲੋਹੇ ਨੂੰ ਵੀ ਛੁਆ ਦੇਈਏ ਤਾਂ ਲੋਹਾ ਵੀ ਪਾਰਸ ਬਣ ਜਾਂਦਾ। ਸਾਧ ਸੰਗਤ ਬੋਲੋ ਸ੍ਰੀ ਪਾਰਸ ਭੇਟ ਪਏ ਸੇ ਪਾਰਸ। ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਦਰ ਦੀ ਸੇਵਾ ਜੇ ਕਿਸੇ ਨੇ ਮਨੋਕਾਮਨਾ ਕਰਕੇ ਕੀਤੀ ਤਾਂ ਉਸਦੀ ਮਨੋਕਾਮਨਾ ਪੂਰੀਆਂ ਹੋ ਗਈਆਂ। ਜੇ ਗੁਰੂ ਨਾਨਕ ਦੇ ਦਰ ਦੀ ਸੇਵਾ ਕਿਸੇ ਨੇ ਨਿਸ਼ਕਾਮਤਾ ਦੇ ਨਾਲ ਕੀਤੀ ਤਾਂ ਉਹ ਗੁਰੂ ਨਾਨਕ ਦੇ ਘਰ ਦੇ ਮਾਲਕ ਬਣ ਗਏ। ਸਾਧ ਸੰਗਤ ਬੋਲੋ ਸ੍ਰੀ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ। ਸ਼ਾਮਾਂ ਦਾ ਦੀਵਾਨ ਸੱਜਿਆ ਤਾਈ ਇੱਕ ਪ੍ਰੇਮੀ ਆ ਕੇ ਸਾਹਿਬ ਜੀ ਦੇ ਚਰਨਾਂ ਵਿੱਚ ਇੱਕ ਟਕਾ ਮੱਥਾ ਟੇਕਿਆ। ਗਰੀਬ ਵਿਚਾਰਾ ਜਿਤਨੀ ਵਿਚਾਰੇ ਦੀ ਵਿੱਤ ਸੀ ਆ ਕੇ ਇੱਕ ਟਕਾ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਰੱਖਿਆ ਤਾਂ ਸਾਹਿਬ ਜੀ ਨੇ ਉਹ ਟਕਾ ਲੈ ਕੇ ਆਪਣੀ ਤਲੀ ਤੇ ਰੱਖ ਲਿਆ। ਕੋਲ ਬੈਠੇ ਸਨ ਬਾਬਾ ਸ੍ਰੀ ਚੰਦ, ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਵੱਡੇ ਸਪੁੱਤਰ। ਆਖਿਆ, ਬੇਟਾ ਸ੍ਰੀ ਚੰਦ, ਦੱਸੋ ਸਾਡੀ ਤਲੀ ਵਿੱਚ ਕੀ ਹੈ? ਤਾਂ ਬਾਬਾ ਸ੍ਰੀ ਚੰਦ ਜੀ ਕਹਿਣ ਲੱਗੇ, ਪਿਤਾ ਜੀ, ਤੁਹਾਡੀ ਤਲੀ ਤੇ ਇੱਕ ਟਕਾ ਹੀ ਤਾਂ ਹੈ। ਹੁਣੇ ਸਿੱਖ ਆਇਆ, ਇਸ ਨੇ ਤੁਹਾਡੇ ਅੱਗੇ ਇੱਕ ਟਕਾ ਮੱਥਾ ਟੇਕਿਆ ਜੋ ਤੁਸੀਂ ਆਪਣੀ ਮੁੱਠੀ ਵਿੱਚ ਰੱਖ ਲਿਆ। ਆਪਣੇ ਛੋਟੇ ਪੁੱਤਰ ਲਕਸ਼ਮੀ ਚੰਦ ਜੀ ਕੋਲੋਂ ਪੁੱਛਿਆ, ਬੇਟਾ ਤੂੰ ਦੱਸ ਸਾਡੀ ਤਲੀ ਤੇ ਕੀ ਹੈ? ਕਹਿਣ ਲੱਗੇ, ਪਿਤਾ ਜੀ, ਇੱਕ ਟਕਾ ਹੀ ਤਾਂ ਹੈ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਾਰੀ ਸੰਗਤ ਕੋਲੋਂ ਪੁੱਛਿਆ, ਸਾਧ ਸੰਗਤ ਤੁਸੀਂ ਦੱਸੋ ਸਾਡੀ ਤਲੀ ਤੇ ਕੀ ਹੈ? ਸਾਰਿਆਂ ਨੇ ਆਖਿਆ, ਗਰੀਬ ਨਿਵਾਜ, ਇੱਕ ਟਕਾ ਹੀ ਹੈ। ਤਾਂ ਇਹ ਸੇਵਾ ਕਰਦੇ ਹੋਏ ਭਾਈ ਲਹਿਣਾ ਜੀ ਉੱਥੇ ਆਏ, ਘਾਹ ਦੀ ਪੰਡ ਸਿਰ ਤੋਂ ਇੱਕ ਪਾਸੇ ਰੱਖ ਕੇ ਸੰਗਤ ਵਿੱਚ ਜਿੱਥੇ ਜਗ੍ਹਾ ਮਿਲਦੀ ਸੀ ਬੈਠ ਗਏ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਭਾਈ ਲਹਿਣਾ ਜੀ ਨੂੰ ਕੋਲ ਸੱਦਿਆ, ਆਖਿਆ, ਲੈਣਿਆ ਇੱਥੇ ਆ ਜੀ। ਗਰੀਬ ਨਿਵਾਜ, ਲੈਣਿਆ ਤੂੰ ਦੱਸ ਬਈ ਸਾਡੀ ਤਲੀ ਤੇ ਕੀ ਹੈ? ਸਾਧ ਸੰਗਤ ਬੋਲੋ ਸ੍ਰੀ। ਭਾਈ ਲਹਿਣਾ ਜੀ ਦੇ ਹੱਥ ਜੁੜ ਗਏ, ਬੇਨਤੀ ਕੀਤੀ, ਗਰੀਬ ਨਿਵਾਜ, ਮੈਂ ਕੌਣ ਹਾਂ ਕਿ ਦੱਸਾਂ ਕਿ ਤੇਰੀ ਤਲੀ ਤੇ ਕੀ ਹੈ? ਨਹੀਂ ਲੈਣਿਆ, ਦੱਸ ਬਈ, ਜੋ ਵੇਖਿਆ ਹੀ ਉਹੀ ਦੱਸ। ਤਾਂ ਭਾਈ ਲਹਿਣਾ ਜੀ ਹੱਥ ਜੋੜ ਕੇ ਕਹਿਣ ਲੱਗੇ, ਗਰੀਬ ਨਿਵਾਜ, ਆਪ ਦੀ ਤਲੀ ਤੇ 14 ਲੋਕਾਂ ਦੀ ਪਾਤਸ਼ਾਹੀ ਹੈ, ਔਰ ਜੇ ਇਹ ਮੇਰ ਭਰਿਆ ਹੱਥ ਤੂੰ ਜਿਸ ਦੇ ਸਿਰ ਤੇ ਰੱਖ, ਸੱਚੇ ਪਾਤਸ਼ਾਹ ਦੇ ਦਰ ਤੇ ਜਿਤਨਾ ਕੋਈ ਵੱਡਾ ਸਿਦਕ ਦਾ ਝੋਲ ਲੈ ਕੇ ਆਏਗਾ, ਉਤਨੀਆਂ ਹੀ ਬਖਸ਼ੀਸ਼ਾਂ ਦੀ ਦਾਤਾਂ ਗੁਰੂ ਨਾਨਕ ਕੋਲੋਂ ਲੈ ਕੇ ਜਾਏਗਾ। ਸਤਿ ਸੰਗਤ ਬੋਲੋ ਸ੍ਰੀ। ਇਸ ਵਾਸਤੇ ਪੰਜਵੇਂ ਪਾਤਸ਼ਾਹ ਕਹਿ ਰਹੇ ਹਨ,

ਗਿਰੀ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਦੇ ਸਮੇਂ ਬੀਬੀ ਸੁਲੱਖਣੀ ਹੋਈ ਹੈ। ਬਹੁਤੀਆਂ ਥਾਵਾਂ ਤੇ ਵਿਚਾਰੀ ਗਈ ਲੇਕਿਨ ਕਿਤੋਂ ਪੁੱਤਰ ਦੀ ਦਾਤ ਨਾ ਮਿਲੀ। ਸ਼ਿਵਾਲਿਆਂ ਤੇ ਵੀ ਗਈ, ਜੋਗੀਆਂ ਦੇ ਮੱਠਾਂ ਵਿਚ ਵੀ ਗਈ, ਕਬਰਾਂ ਨੂੰ ਵੀ ਜਾ ਕੇ ਪੂਜਿਆ, ਮਣੀ ਮਸਾਣਾ ਵਿਚ ਵੀ ਗਈ ਲੇਕਿਨ ਕਿਤੋਂ ਖਰੈਤ ਨਾ ਪਈ। ਤਾਂ ਕਿਸੇ ਨੇ ਸੁਲੱਖਣੀ ਨੂੰ ਸਰੋਤ ਪਾਈ, ਸੁਲੱਖਣੀਏ ਜੇ ਪੁੱਤਰ ਚਾਹੁੰਦੀ ਹੈ ਤਾਂ ਗੁਰੂ ਨਾਨਕ ਦੇ ਦਰ ਤੇ ਜਾ। ਇਸ ਵੇਲੇ ਗੁਰੂ ਨਾਨਕ ਦੀ ਛੇਵੀਂ ਜੋਤ ਮੀਰੀ ਪੀਰੀ ਦਾ ਮਾਲਕ ਗੁਰੂ ਹਰਗੋਬਿੰਦ ਅਕਾਲ ਤਖਤ ਤੇ ਸੁਸ਼ੋਭਿਤ ਹੈ। ਤੂੰ ਉਹਨਾਂ ਦੇ ਚਰਨਾਂ ਵਿਚ ਜਾ ਕੇ ਬੇਨਤੀ ਕਰ ਤੇ ਜੋ ਗੁਰੂ ਨਾਨਕ ਦੇ ਦਰ ਤੇ ਜਾ ਕੇ ਅਰਦਾਸ ਕਰਦਾ, ਮੰਗ ਮੰਗਦਾ, ਉਹ ਕਦੇ ਫਿਰ ਖਾਲੀ ਨਹੀਂ ਲੋਟਦਾ। ਸਤਸੰਗਤ ਬੋਲੋ ਸ੍ਰੀ। ਬੀਬੀ ਸੁਲੱਖਣੀ ਜਦੋਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਜੀ ਦੇ ਚਰਨਾਂ ਵਿਚ ਗਈ, ਜਾ ਬੇਨਤੀ ਕੀਤੀ, ਸੱਚੇ ਪਾਤਸ਼ਾਹ ਤੇਰੇ ਚਰਨਾਂ ਵਿਚ ਅਰਦਾਸ ਹੈ, ਮੈਂ ਸਾਰੇ ਦੁਆਰੇ ਦੁਆਰੇ ਡੋਲ ਆਈ ਹਾਂ, ਕਿਤੋਂ ਖਰੈਤ ਨਹੀਂ ਮਿਲੀ, ਇੱਕ ਹੁਣ ਤੇਰਾ ਦਰ ਰਹਿ ਗਿਆ ਔਰ ਤੇਰੇ ਦਰ ਦੀ ਮੈਂ ਸਰੋਤ ਸੁਣੀ ਹੈ, ਜੋ ਤੇਰੇ ਦਰ ਤੇ ਆਉਂਦਾ ਉਹ ਕਦੇ ਖਾਲੀ ਨਹੀਂ ਮੁੜਦਾ, ਮੇਰੀ ਵੀ ਚੋਲੀ ਵਿਚ ਇੱਕ ਪੁੱਤਰ ਦੀ ਦਾਤ ਪਾ ਦੇ, ਇੱਕ ਪੁੱਤਰ ਬਖਸ਼ੋ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਜੀ ਨੇ ਨੇਤਰ ਬੰਦ ਕੀਤੇ ਔਰ ਜਦੋਂ ਅੱਖਾਂ ਖੋਲੀਆਂ ਤੇ ਆਖਿਆ, ਆ ਸੁਲੱਖਣੀਏ ਤੇਰੇ ਭਾਗਾਂ ਵਿਚ ਤਾਂ ਸੱਤ ਜਨਮਾਂ ਤੱਕ ਪੁੱਤਰ ਲਿਖਿਆ ਹੀ ਕੋਈ ਨਹੀਂ। ਸਤਸੰਗਤ ਬੋਲੋ ਸ੍ਰੀ। ਬੜੀ ਉਦਾਸ ਵਿਚਾਰੀ ਵਾਪਸ ਤੁਰ ਪਈ, ਜਾ ਰਹੀ ਤੇ ਰਸਤੇ ਵਿਚ ਭਾਈ ਗੁਰਦਾਸ ਜੀ ਮਿਲ ਗਏ, ਅੱਖਾਂ ਵਿਚ ਆਂਸੂ ਸੁਲੱਖਣੀ ਦੇ। ਭਾਈ ਗੁਰਦਾਸ ਜੀ ਕਹਿਣ ਲੱਗੇ, ਕੀ ਗੱਲ ਹੈ ਬੀਬੀ? ਆ ਗੁਰੂ ਨਾਨਕ ਦੇ ਦਰ ਤੇ ਤਾਂ ਜਿਹੜਾ ਰੋਂਦਾ ਹੋਇਆ ਆਉਂਦਾ ਉਹ ਵੀ ਹੱਸਦਾ ਜਾਉਂਦਾ, ਤੇ ਤੂੰ ਕਿਉਂ ਰੋ ਰਹੀ ਹੈ? ਆਖਿਆ, ਇੱਕ ਦਾਤ ਪੁੱਤਰ ਦੀ ਮੰਗਣ ਆਈ ਸਾਂ, ਲੇਕਿਨ ਅੱਜ ਗੁਰੂ ਨਾਨਕ ਦੇ ਦਰ ਤੋਂ ਵੀ ਜਵਾਬ ਹੋ ਗਿਆ। ਭਾਈ ਗੁਰਦਾਸ ਜੀ ਕਹਿਣ ਲੱਗੇ, ਸਾਹਿਬ ਜੀ ਨੇ ਕੀ ਆਖਿਆ? ਆਖਿਆ, ਸਾਹਿਬ ਜੀ ਕਹਿੰਦੇ ਨੇ ਤੇਰੇ ਭਾਗਾਂ ਵਿਚ ਪੁੱਤਰ ਹੈ ਹੀ ਕੋਈ ਨਹੀਂ। ਤਾਂ ਭਾਈ ਗੁਰਦਾਸ ਜੀ ਕਹਿਣ ਲੱਗੇ, ਤਾਂ ਤੂੰ ਬੇਨਤੀ ਕਰਨੀ ਸੀ ਜੇ ਉੱਥੇ ਭਾਗਾਂ ਵਿਚ ਨਹੀਂ ਲਿਖਿਆ ਤੇ ਹੁਣ ਲਿਖ ਦਿਓ। ਸਤਸੰਗਤ ਬੋਲੋ ਸ੍ਰੀ। ਉੱਥੇ ਵੀ ਲਿਖਣ ਵਾਲਾ ਤੂੰ ਹੀ ਹੈ ਔਰ ਇੱਥੇ ਵੀ ਦੇਣ ਵਾਲਾ ਤੂੰ ਹੀ ਹੈ। ਤਾਂ ਬੀਬੀ ਸੁਲੱਖਣੀ ਜੁਗਤ ਦੱਸੀ ਭਾਈ ਗੁਰਦਾਸ ਨੇ। ਭਾਈ ਗੁਰਦਾਸ ਜੀ ਕਹਿਣ ਲੱਗੇ, ਜਦੋਂ ਕੱਲ ਸਾਹਿਬ ਜੀ ਜਾਣਗੇ ਨਾ ਬਾਹਰ ਘੋੜੇ ਤੇ ਸਵਾਰ ਹੋ ਕੇ, ਤਾਂ ਫਿਰ ਤੂੰ ਰਸਤੇ ਵਿਚ ਬੇਨਤੀ ਕਰੀ। ਅੱਜ ਬੀਬੀ ਸੁਲੱਖਣੀ ਰਸਤੇ ਤੇ ਆ ਕੇ ਖੜੋ ਗਈ, ਕਿਉਂਕਿ ਪਤਾ ਸੀ ਕਿ ਅੱਜ ਇਸ ਰਸਤਿਓਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਜੀ ਨੇ ਲੰਘਣਾ ਹੈ। ਆ ਕੇ ਰਸਤੇ ਤੇ ਖੜੋ ਗਈ। ਜਦੋਂ ਸਾਹਿਬ ਜੀ ਆਏ ਘੋੜੇ ਤੇ ਚੜੇ ਤੇ ਬੀਬੀ ਸੁਲੱਖਣੀ ਨੇ ਚਰਨ ਪਕੜ ਲਏ। ਓ ਗਰੀਬ ਨਿਵਾਜ, ਕਿਰਪਾ ਕਰੋ, ਨਾਮ ਮੇਰਾ ਸੁਲੱਖਣੀ, ਮੈਂ ਵਸਦੀ ਹਾਂ ਚੋਬੇ, ਅਰਜ ਕਰੇਨੀ ਆ ਗੁਰੂ ਹਰਗੋਬਿੰਦ ਅੱਗੇ, ਅਫਲ ਜਾਂਦੀ ਨੂੰ ਕੋਈ ਫਲ ਲੱਗੇ। ਸਾਧ ਸੰਗਤ ਬੋਲੋ ਸ੍ਰੀ। ਬੇਨਤੀ ਕਰਦੀ ਹਾਂ ਇੱਕ ਪੁੱਤਰ ਦੀ ਦਾਤ। ਸਾਹਿਬ ਜੀ ਕਹਿਣ ਲੱਗੇ, ਤੈਨੂੰ ਕੱਲ ਜੋ ਕਿਹਾ ਸੀ ਤੇਰੇ ਭਾਗਾਂ ਵਿਚ ਨਹੀਂ। ਆਖਿਆ, ਫਿਰ ਗਰੀਬ ਨਿਵਾਜ, ਉੱਥੇ ਵੀ ਭਾਗ ਲਿਖਣ ਵਾਲਾ ਤੂੰ ਹੀ ਹੈ ਔਰ ਇੱਥੇ ਵੀ ਭਾਗ ਬਣਾਉਣ ਵਾਲਾ ਤੂੰ ਹੀ ਹੈ ਨਾ, ਜੇ ਉੱਥੇ ਨਹੀਂ ਲਿਖਿਆ ਤੇ ਹੁਣ ਲਿਖ ਦਿਓ। ਐਸੀ ਜਦੋਂ ਪਿਆਰ ਦੀ ਬੇਨਤੀ ਕੀਤੀ, ਸਾਹਿਬ ਜੀ ਬੜੇ ਪ੍ਰਸੰਨ ਹੋਏ। ਆਖਿਆ, ਚੰਗਾ ਸੁਲੱਖਣੀਏ, ਤੈਨੂੰ ਪੁੱਤਰ ਬਖਸ਼ਿਆ। ਬੀਬੀ ਸੁਲੱਖਣੀ ਹੱਥ ਜੋੜ ਕੇ ਕਹਿਣ ਲੱਗੀ, ਮੈਨੂੰ ਬਹੁਤਿਆਂ ਨੇ ਕਿਹਾ ਤੇਰੇ ਘਰ ਪੁੱਤਰ ਹੋਏਗਾ, ਲੇਕਿਨ ਅੱਜ ਤੱਕ ਹੋਇਆ ਕੋਈ ਨਹੀਂ। ਹੁਣ ਮੈਨੂੰ ਕਹਿ ਤੇ ਇਤਬਾਰ ਨਹੀਂ, ਮੈਨੂੰ ਲਿਖ ਕੇ ਦੇ ਕੇ ਜਾਓ। ਸਾਹਿਬ ਜੀ ਕਹਿਣ ਲੱਗੇ, ਅੱਛਾ, ਫਿਰ ਕਾਗਜ਼ ਕਲਮ ਲਿਆ, ਲਿਖ ਦਈਏ। ਹੋਰ ਤਾਂ ਕੁਝ ਨਾ ਮਿਲਿਆ ਸੁਲੱਖਣੀ ਨੂੰ, ਸਾਹਮਣੇ ਇੱਕ ਠੀਕਰੀ ਪਈ ਸੀ ਘੜੇ ਦੀ।
ਉਹ ਠੀਕਰੀ ਚੁੱਕ ਲਿਆਈ ਕਹਿੰਦੀ ਹੈ ਗਰੀਬ ਨਿਵਾਜ ਇਸੇ ਤੇ ਲਿਖ ਕੇ ਦੇ ਦਿਓ ਸਾਹਿਬ ਜੀ ਇਸੇ ਤੇ ਲਿਖ ਦਿਓ ਆਪਣੇ ਤੀਰ ਨਾਲ ਲਿਖ ਕੇ ਦਿਓ ਸਤ ਸੰਗਤ ਬੋਲੋ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਪੱਠੇ ਵਿਚੋਂ ਤੀਰ ਕੱਢਿਆ ਤੇ ਜਦੋਂ ਠੀਕਰੀ ਤੇ ਏਕਾ ਪਾਉਣ ਲੱਗੇ ਤਾਂ ਬੀਬੀ ਸੁਲੱਖਣੀ ਨੇ ਹੱਥ ਜੋੜ ਕੇ ਸਾਹਿਬ ਜੀ ਦੇ ਘੋੜੇ ਅੱਗੇ ਬੇਨਤੀ ਕੀਤੀ ਤੂੰ ਤਾਂ ਗੁਰੂ ਦਾ ਘੋੜਾ ਹੈ ਸਾਹਿਬ ਜੀ ਹਰ ਵੇਲੇ ਤੇਰੇ ਤੇ ਅਸਵਾਰਾ ਕਰਦੇ ਹਨ ਗੁਰੂ ਨਾਨਕ ਦੇ ਤਾਂ ਕੁੱਤਿਆਂ ਵਿਚ ਵੀ ਕਰਾਮਾਤ ਹੈ ਤੂੰ ਵੀ ਕੋਈ ਕਰਾਮਾਤ ਕਰਕੇ ਦਿਖਾ ਘੋੜੇ ਨੇ ਆਖਿਆ ਸੁੰਭ ਹਿਲਾਇਆ ਆਖਿਆ ਠਹਿਰ ਮੈਂ ਤੈਨੂੰ ਜੋ ਲੈ ਕੇ ਦੇਣ ਲੱਗਾ ਹਾਂ ਉਹ ਦੁਨੀਆਂ ਵੇਖੇਗੀ ਸਤ ਸੰਗਤ ਬੋਲੋ ਸ੍ਰੀ ਸਾਹਿਬ ਜੀ ਠੀਕਰੀ ਤੇ ਤੀਰ ਨਾਲ ਜੋ ਏਕਾ ਪਾਉਣ ਲੱਗੇ ਤੇ ਘੋੜੇ ਨੇ ਜੋ ਸੁੰਭ ਹਿਲਾਇਆ ਏਕੇ ਦਾ ਸਤ ਬਣ ਗਿਆ ਸਾਹਿਬ ਜੀ ਕਹਿਣ ਲੱਗੇ ਲੈ ਸੁਲੱਖਣੀਏ ਇੱਕ ਦੇਣ ਲੱਗੇ ਸਾਂ ਇਹ ਤਾਂ ਸੱਤ ਲਿਖੇ ਗਏ ਕਹਿਣ ਲੱਗੀ ਗਰੀਬ ਨਿਵਾਜ ਲੋੜ ਹੀ ਸੱਤਾਂ ਦੀ ਸੀ ਇੱਕ ਨਾਲ ਬਣਨਾ ਹੀ ਕੁਝ ਨਹੀਂ ਸੀ ਸਤ ਸੰਗਤ ਬੋਲੋ ਸ੍ਰੀ ਜ਼ਮੀਨਾਂ ਜਾਇਦਾਦਾਂ ਬਹੁਤ ਹਨ ਲੋੜ ਹੀ ਸੱਤਾਂ ਦੀ ਸੀ ਤੇ ਫਿਰ ਜਦੋਂ ਬੀਬੀ ਸੁਲੱਖਣੀ ਦੇ ਘਰ ਪਹਿਲਾ ਪੁੱਤਰ ਜੰਮਿਆ ਲੈ ਕੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਦੇ ਚਰਨਾਂ ਵਿਚ ਲੈ ਕੇ ਪਹੁੰਚੀ ਜਾ ਚਰਨਾਂ ਤੇ ਮੱਥਾ ਟਿਕਾਇਆ ਤੇ ਰਸਨਾ ਨਾਲ ਕੀ ਜਾਪ ਰਹੀ ਹੈ।

ਕੀ ਆਰਾਧਿਆ। ਰਾਣੀ ਗਈ ਸੀ ਰਾਜੇ ਤੋਂ ਚੋਰੀ, ਲੇਕਿਨ ਇਹ ਚੋਰੀ ਚੰਗੀ ਸੀ। ਇਸ ਚੋਰੀ ਨੇ ਦੂਜੇ ਨੂੰ ਵੀ ਫਸਾ ਦੇਣਾ। ਗਈ ਰਾਜੇ ਵੇਖਿਆ ਕਿ ਹੈ ਨਹੀਂ, ਕਿਸੇ ਹੋਰ ਰਾਤੀ ਉੱਠ ਕੇ ਪਿੱਛੇ ਪਿੱਛੇ ਗਿਆ। ਰਾਣੀ ਸੰਗਤ ਚ ਪਹੁੰਚੀ, ਇਹ ਬਾਹਰ ਖੜਾ ਰਿਹਾ। ਸੰਗਤ ਦੇ ਉੱਠਣ ਤੋਂ ਪਹਿਲੇ ਇੱਕ ਖੜਾਮ ਚੋਰੀ ਕਰਕੇ ਲੈ ਆਇਆ, ਘਰ ਆ ਗਿਆ। ਉਸੇ ਤਰ੍ਹਾਂ ਜਿਸ ਤਰ੍ਹਾਂ ਸੁੱਤਾ ਹੋਇਆ ਸੀ ਭੇਖ ਬਣਾ ਲਿਆ। ਸੰਗਤ ਬਾਹਰ ਨਿਕਲੀ, ਸਾਰਿਆਂ ਨੇ ਖੜਾਵਾਂ ਪਾਈਆਂ। ਪਹਿਲੇ ਲੋਕ ਖੜਾਵਾਂ ਪਾ ਕੇ ਜਾਂਦੇ ਸਨ, ਕਹਿੰਦੇ ਸੁੱਚੇ ਪੈਰੀ ਜਾਣਾ। ਸਾਰਿਆਂ ਨੇ ਪਾਈਆਂ, ਪਰ ਇੱਕ ਖੜਾਮ ਘੱਟ, ਉਹ ਵੀ ਰਾਣੀ ਦੀ। ਫਿਕਰ ਪੈ ਗਿਆ ਕੀ ਬਣਿਆ। ਕਹਿੰਦੇ ਫਿਰ ਸਾਰਿਆਂ ਦੀ ਖੜਾਵਾਂ ਲੱਥ ਗਈਆਂ। ਕਿੰਨੀਆਂ ਜੁੱਤੀਆਂ ਚੁੱਕੀਆਂ ਸਾਡੀਆਂ ਇੱਥੋਂ ਐਤਕੀ। ਵਾਹਿਗੁਰੂ ਬਖਸ਼ੇ।

ਜਿਸ ਕਾ ਸਭ ਸੁਵਿਸ਼ਾ, ਜਿਹਦਾ ਸਾਰਿਆਂ ਨੂੰ ਵਿਸ਼ਵਾਸ ਹੈ, ਜਿਹਦੇ ਤੇ ਵਿਸ਼ਵਾਸ ਕੀਤਾ ਜਾ ਸਕਦਾ, ਵਿਸਾਹ ਕੀਤਾ ਜਾ ਸਕਦਾ, ਜਿਹਦੀ ਸਮਰੱਥਾ ਥੋੜੀ ਹੋਵੇ, ਸ਼ਕਤੀ ਥੋੜੀ ਹੋਵੇ, ਉਹਦੇ ਤੇ ਕੰਮ ਛੱਡ ਕੇ ਕਈ ਵਾਰੀ ਵਿਸਵਸਾ ਬਣਿਆ ਰਹੇਗਾ, ਡਰ ਬਣਿਆ ਰਹੇਗਾ, ਤੌਖਲਾ ਬਣਿਆ ਰਹੇਗਾ। ਵਾਹਿਗੁਰੂ ਤੇ ਭਰੋਸਾ ਕਰਨ ਵਾਲੇ ਨੂੰ ਵਿਸ਼ਵਾਸ ਵੱਜਦਾ ਹੈ, ਵਿਸਵਸਾ ਨਹੀਂ ਰਹਿੰਦਾ, ਖਤਰਾ ਤੇ ਤੌਖਲਾ ਨਹੀਂ ਰਹਿੰਦਾ। ਦ੍ਰਿੜ ਵਿਸ਼ਵਾਸ ਵਾਲੇ ਬੰਦੇ ਜਿਸ ਵੇਲੇ ਉਹ ਤੇ ਭਰੋਸਾ ਕਰਦੇ ਨੇ, ਫਿਰ ਇਸ ਤਰ੍ਹਾਂ ਕਰਦੇ ਨੇ ਕਿ ਸਭ ਸਿਆਣਪਾਂ ਛੱਡ ਕੇ ਗੁਰ ਕੀ ਚਰਨੀ ਪਾਹ, ਫਿਰ ਆਪਣੀ ਸਿਆਣਪ ਦੀ ਗੱਲ ਨਹੀਂ ਕਰਦੇ। ਮਨ ਮੇਰੇ ਸੁਖ ਸਹਿਜ ਸੇਤੀ ਜਪ ਨਾਮ, ਸੁਖ ਤੈਨੂੰ ਦੇਵੇਗਾ, ਸਹਿਜ ਤੇਰਾ ਬਣਿਆ ਰਹੇਗਾ, ਤੂੰ ਕੇਵਲ ਉਹਦੇ ਨਾਮ ਵਿੱਚ ਜੁਟ ਜਾ, ਉਹਦੀ ਭਗਤੀ ਚ ਜੁਟ ਜਾ। ਆਠ ਪਹਿਰ ਪ੍ਰਭ ਧਿਆਏ ਤੂੰ ਗੁਣ ਗੋਬਿੰਦ ਨਿਤ ਗਾਓ, ਤੂੰ ਉਹਦੇ ਗੁਣ ਗਾਉਣਾ ਸ਼ੁਰੂ ਕਰ, ਤੂੰ ਅੱਠੇ ਪੈਰ ਉਹਦੇ ਧਿਆਨ ਚ ਰਹਿਣਾ ਸ਼ੁਰੂ ਕਰ, ਉਹ ਤੈਨੂੰ ਆਪਣੇ ਧਿਆਨ ਚ ਰੱਖੇਗਾ। ਤਿਸ ਕੀ ਸ਼ਰਣੀ ਪਰਮਨਾ ਜਿਸ ਜੇਵੜ ਅਵਰ ਨਾ ਕੋਏ, ਕਿਸੇ ਛੋਟੇ ਮੋਟੇ ਦੀ ਸ਼ਰਨ ਪੈਣ ਦੀ ਕੀ ਲੋੜ ਹੈ, ਤੂੰ ਉਹਦੀ ਸ਼ਰਨ ਪਾਓ ਜਿਹਦੇ ਜਿੱਡਾ ਹੋਰ ਕੋਈ ਨਹੀਂ ਹੈ, ਜਿਹਦੇ ਵਰਗੀ ਸਮਰੱਥਾ ਕਿਸੇ ਹੋਰ ਕੋਲ ਨਹੀਂ ਹੈ। ਜਿਸ ਸਿਮਰਤ ਸੁਖ ਹੋਏ ਘਣਾ, ਜਿਹਨੂੰ ਯਾਦ ਕਰਨ ਨਾਲ ਬਹੁਤ ਜ਼ਿਆਦਾ ਸੁਖ ਦੀ ਪ੍ਰਾਪਤੀ ਹੋ, ਵਾਧੂ ਸੁਖ ਦੀ ਪ੍ਰਾਪਤੀ ਹੋ। ਦੁੱਖ ਦਰਦ ਨਾ ਮੂਲੇ ਹੋਏ, ਸਦਾ ਸਦਾ ਕਰ ਚਾਕਰੀ, ਤੂੰ ਉਹਦੀ ਸੇਵਾ ਚ ਲੱਗ। ਪ੍ਰਭ ਸਾਹਿਬ ਸੱਚਾ ਸੋਏ ਜੋ ਸੱਚਾ ਮਾਲਕ ਹੈ, ਸਾਧ ਸੰਗਤ ਹੋਏ ਨਿਰਮਲਾ, ਸਤਸੰਗੀਆਂ ਨਾਲ ਰਲ ਕੇ ਪਵਿੱਤਰ ਹੋ ਕੇ, ਨਿਰਮਲ ਹੋ ਕੇ, ਮਲੀਨ ਬੁੱਧੀ ਨੂੰ ਛੱਡ ਕੇ, ਦੁਰਮਤ ਨੂੰ ਛੱਡ ਕੇ, ਗੁਰਮਤ ਦਾ ਧਾਰਨੀ ਬਣ ਕੇ, ਕੱਟੀਏ ਜਮ ਕੀ ਫਾਸ, ਸੁਖ ਦਾਤਾ ਭੈ ਭੰਜਨੋ ਤਿਸ ਆ ਗਏ ਕਰ ਅਰਦਾਸ, ਫਿਰ ਤੇਰੀ ਅਰਦਾਸ ਕਰਨ ਦੀ ਢਿੱਲ ਹੈ ਤੇ ਉਹਦੀ ਰਹਿਮਤ ਕਰਨ ਚ ਕੋਈ ਢਿੱਲ ਨਹੀਂ। ਜਿਸ ਵੇਲੇ ਉਹ ਰਹਿਮਤ ਕਰੇਗਾ, ਮਿਹਰ ਕਰੇ ਜਿਸ ਮਿਹਰਵਾਨ, ਤਾਂ ਕਾਰਜ ਆਵੇ ਰਾਸ, ਜੀਵਨ ਦੇ ਸਾਰੇ ਕਾਰਜ ਸੌਰ

ਮੇਹਰ ਕਰੇ ਜਿਸ ਮੇਹਰਬਾਨ ਤਾਂ ਕਾਰਜ ਆਵੇ ਰਾਸ ਬਹੁਤੋ ਬਹੁਤ ਵਖਾਣੀਏ ਉੱਚੋ ਉੱਚਾ ਥਾਂ ਵਰਨਾ ਚੇਣਾ ਬਾਹਰਾ ਕੀਮਤ ਕਹਿ ਨਾ ਸਕਾਉ ਉਸ ਅਪਰ ਅਪਾਰ ਬੇਅੰਤ ਵਾਹਿਗੁਰੂ ਦੀ ਕੀਮਤ ਤਾਂ ਦੱਸੀ ਨਹੀਂ ਜਾ ਸਕਦੀ ਹਾਂ ਉਹਦੀ ਰਹਿਮਤ ਤੇ ਪਾਤਰ ਬਣਿਆ ਜਾ ਸਕਦਾ ਏ ਅਰਦਾਸ ਕੀਤੀ ਜਾ ਸਕਦੀ ਏ ਨਾਨਕ ਕਹੋ ਪ੍ਰਭ ਮਾਇਆ ਕਰ ਸੱਚ ਦੇਵੋ ਆਪਣਾ ਨਾਉ ਮੇਰੇ ਮਾਲਕ ਤੂੰ ਆਪਣਾ ਨਾਮ ਆਪਣੀ ਭਗਤੀ ਮੈਨੂੰ ਬਖਸ਼ ਉੱਥੇ ਵੀ ਆਪਾਂ ਅਰਦਾਸ ਕੀਤੀ ਕਰ ਕਿਰਪਾ ਆਪਣੀ ਭਗਤੀ ਲਾਏ ਮੈਨੂੰ ਆਪਣੀ ਭਗਤੀ ਚ ਲਾ ਲੈ ਤੇ ਮੇਰੇ ਕੰਮਾਂ ਤੇ ਤੂੰ ਲੱਗ ਜਾ ਕਿਉਂਕਿ ਤੂੰ ਸਭ ਕੁਝ ਕਰਨ ਦੀ ਸਮਰੱਥ

0: ਕੀਤਾ ਲੋੜੇ ਸੋ ਪ੍ਰਭ ਹੋਏ ਤੁਧ ਬਿਨ ਦੂਜਾ ਨਾ ਹੀ ਕੋਏ ਜੋ ਜਨ ਸੇਵੇ ਤਿਸ ਪੂਰਨ ਕਾਜ ਦਾਸ ਆਪਣੇ ਕੀ ਰਾਖੋ ਲਾਜ ਤੇਰਾ ਪੁਰਾਣਾ ਕੰਮ ਰਿਹਾ ਤੂੰ ਆਪਣਿਆਂ ਦੀ ਲਾਜ ਰੱਖਦਾ ਹੈ ਇਸ ਕਰਕੇ ਤੇਰੀ ਸ਼ਰਨ ਪੂਰਨ ਦਿਆਲਾ ਤੁਧ ਬਿਨ ਕਵਨ ਕਰੇ ਪ੍ਰਤਪਾਲਾ ਮੈਂ ਤੇਰੀ ਸ਼ਰਨ ਪੈ ਰਿਹਾ ਤੇਰੇ ਬਿਨਾਂ ਹੋਰ ਕੌਣ ਮੈਨੂੰ ਸੰਭਾਲ ਸਕਦਾ ਤੇਰੀ ਸਮਰੱਥਾ ਹੈ ਤੂੰ ਜਲ ਥਲ ਮਈ ਰਿਹਾ ਭਰਪੂਰ ਨਿਕਟ ਵਸੈ ਨਾਹੀ ਪ੍ਰਭ ਦੂਰ ਤੂੰ ਸਭ ਤੋਂ ਨੇੜੇ ਵਸਣਾ ਤੇ ਕਈ ਵਾਰੀ
1: ਦਇਆ ਭਰਪੂਰ ਨਿਕਟ ਵਸੈ ਨਾਹੀ

तक हुक्म पछाने सुख होवे दिन राती का।

0: बस मैं ठीक हो गया, मेरा रूप तो पड़ गया, मैं चल फिर सकता। पंकज ने एक तेरे से दुख दुखा लो जो अज मैं नवे जीवन मिले। रजनी रजनी मैं ठीक हो गया, मैं चल फिर सकता रजनी, मेरा रोग टूटा गया रजनी, मैं ठीक हो गया।
1: कौन हो तुसी?
0: मैं कौन? तुसी मैं पछाड़े नहीं रजनी जी?
1: मैं कहनी मेरे पति जिन्होंने मैं इतनी छुटकी गई से किसी ने किसी ने मेरे पति
0: मैं ही थोड़ा पति है रजनी जी, थोड़ा पिंगला। ਤੁਸੀਂ ਮੈਨੂੰ ਚਿੰਪੂਰ ਨਹੀਂ ਲੈ ਕੇ, ਤੁਸੀਂ ਮੈਨੂੰ ਸੰਜੀ ਦੇ ਦਰਸ਼ਨ ਕਰਾਏ, ਤੁਸੀਂ ਮੈਨੂੰ ਗੋਲਗੋਲ ਲੈ ਕੇ, ਤੁਸੀਂ ਮੈਨੂੰ ਛਬੀਰ ਵਾਲੇ ਬਾਬੇ ਤੋਂ ਪਾਣੀ ਪਿਆਇਆ, ਮੈਂ ਤੁਹਾਡਾ ਪਤੀ ਹਾਂ, ਮੈਂ ਤੁਹਾਡਾ ਪਿੰਗਲਾ ਰਜਨੀ ਜੀ, ਮੈਂ ਤੁਹਾਡਾ ਪਿੰਗਲਾ।
1: ਇਹ ਤਾਂ ਠੀਕ ਹੈ ਪਰ ਤੁਹਾਡੇ ਰੋਗ ਕਿਵੇਂ ਠੀਕ ਹੋਇਆ?
0: ਇਹ ਸਾਰੀ ਕਰਾਮਾਤ ਇਸ ਚੱਲਦੀ ਹੈ। ਤੁਹਾਡੇ ਜਾਣ ਤੋਂ ਬਾਅਦ ਮੇਰੇ ਕੰਨਾਂ 'ਚ ਫਿਰ ਉਹੀ ਆਵਾਜ਼ ਆਈ, ਕਾਗੋ ਹੰਸ ਕਰੇ, ਤੇ ਮੈਂ ਰਿੜਦਾ ਰਿੜਦਾ ਇਹ ਛੱਪੜੀ ਦੇ ਕੰਢੇ ਤੇ ਆ ਗਿਆ ਔਰ ਟਾਹਣੀ ਨੂੰ ਫੜ ਕੇ ਪਾਣੀ 'ਚ ਉਤਰ ਗਿਆ। ਜਦ ਬਾਹਰ ਆਇਆ मेरे सारे जख्म तोते पे सन।
1: तुसी तुसी कहने भर के पानी कैसे ना केरे हाथ में
0: ऐसा?
1: अच्छा तो फिर तुसी ऐसा हाथ में पानी पाओ, मैं अपनी अखा में इस जल का चमत्कार देखा।